न विसरे राती दिन सुसुहेलिया नानक

ਅੱਗੇ ਪਾਏ ਜਾਏ ਮਹੱਲਾ ਤੀਜਾ ਤੁਰ ਖਸਮੇ ਕਾ ਹੁਕਮ ਪਿਆ ਬਿਨ ਸਤਿਗੁਰ ਚੇਤਿਆ ਨਾ ਜਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਪਾਸ ਨਿਮਰ ਬੇਨਤੀ ਹੈ ਕਿ ਕਿਰਪਾ ਕਰਕੇ ਸਾਰੇ ਥੋੜ੍ਹਾ ਥੋੜ੍ਹਾ ਅੱਗੇ ਆਉਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ।

ਹਰਣਾਖਸ਼ ਨਖੀ ਬਿਦਾਰਿਆ ਪ੍ਰਹਿਲਾਦ ਲਿਆ ਉਬਾ ਸੰਤ ਜਨਾ ਕੇ

ਪੰਜਵਾਂ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਘਨ ਲਾਥੇ ਪ੍ਰਭ ਸਵਰਨਾ ਪ੍ਰਗਟੇ ਭਲੇ ਸੰਯੋਗਾ ਪ੍ਰਭ ਬਾਣੀ ਸਭ ਸੋ ਭਾਖਿਆ ਗਾਓ ਸੁਣੋ ਪੜ੍ਹੋ ਨਿਤ ਭਾਈ ਗੁਰਪੁਰੇ ਤੂੰ ਰਾਖਿਆ ਰਹਾਓ ਸਾਚਾ ਸਹਿ ਅਮਿਤ ਬੜਾਈ ਭਗਤ ਬਚਲ ਦਿਆਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਧ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੋ ਸਰਬ ਬੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਸਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਪ੍ਰਗਟ ਭਈ

ਹੋਏ ਹੱਛਾ ਹੋਏ ਸੀ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ।

ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜਿਹੇ ਕਰਮ ਕਮਾਏ ਤੇਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤਹਿ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤਿਹ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪਹਿਲਾ ਭਾਂਡਾ ਹੱਛਾ ਜੋ ਤਿਸ ਭਾਵ ਸੀ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਅਤ ਮਲੀਣ ਧੋਤਾ ਹੱਛਾ ਨਾ ਹੋਏ ਸੀ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਏਤ ਦੁਆਰੇ ਧੋਏ ਹੱਛਾ ਹੋਏ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਭੁੱਖਿਆਂ ਭੁੱਖ ਨਾਲ ਤਰੀਜੇ

0: ਹਰ ਹੁਕਮ ਨਾ ਕਿਹਾ ਜਾਈ,
1: ਹੁਕਮੇ ਹੋ ਵੰਜੇ ਹੁਕਮ ਲੈ ਵਡਿਆਈ,
0: ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ,
1: ਇਕ ਨਾ ਹੁਕਮੇ ਬਖਸੀਸ ਇਕ ਹੁਕਮੇ ਸਦਾ ਪਵਾਈਐ,
0: ਹੁਕਮੇ ਅੰਦਰ ਸਭ ਕੋ ਬਾਹਰ ਹੁਕਮ

0: ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹੈ ਸੁਖ ਕਰ ਲੈ ਜਾਏ।
1: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਏ।
0: ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ।
1: ਜੇ ਹੋ ਜਾਣਾ ਅੱਖਾਂ ਨਾਹੀਂ ਕਹਿਣਾ ਕਥੋ ਨ ਜਾਏ।
0: ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਬਿਸਰ ਨਾ ਜਾਈ।
1: ਤੀਰਥ ਨਾਵਾਂ ਜੇ ਤਿਸ ਪਾਵਾਂ ਬਿਨ ਪਾਣੇ ਕੇ ਨਾਏ ਕਰੇ।
0: ਜੇਤੀ ਸਿਰਠ ਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ।
1: ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੇ

0: ਜੇ ਤਿਸ ਗੁਣ ਕੋਈ ਕਰੇ।
1: ਸੁਣੇ ਸਿਦ ਪੀ ਸੁਰਨਾਥ, ਸੁਣੇ ਧਰਤ ਧਵਲ ਆਕਾਸ,
0: ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਇ ਨ ਸਕੇ ਕਲ।
1: ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ,
0: ਸੁਣਿਆ ਈਸ਼ਰ ਵਰਮਾ ਇੰਦ, ਸੁਣਿਆ ਮੁਖ ਸਲਾਣ ਮੰਦ,
1: ਸੁਣੇ ਜੋਗ ਜੁਗਤ ਤਨ ਭੇਦ, ਸੁਣੇ ਸਾਸਤ ਸਿਮਰਤ ਵੇਦ।
0: ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ,
1: ਸੁਣੇ ਸਤਸੰਗ ਗਿਆਨ, ਸੁਣੇ ਅੜਸੜ ਕਾਸ।

0: ਕੇ ਸਾਥ ਨਾ ਜਾਏ।
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ।
0: ਮਨੇ ਮਾਰਗ ਠਾਕ ਨ ਪਾਏ ਮਨੇ ਪਾਥਿਓ ਪ੍ਰਗਟ ਜਾਏ।
1: ਮਨੇ ਮਗਨ ਚੱਲੇ ਪੰਥ ਮਨੇ ਧਰਮ ਸਿੱਧੇ ਸਨ।

0: ਅਸੰਖ ਮੂਰਖ ਅੰਧ ਖੋਰ ਅਸੰਖ ਚੋਰ ਹਰਾਮ ਖੋਰ
1: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੜਬੜ ਹੱਤਿਆ ਕਮਾਹੇ
0: ਅਸੰਖ ਪਾਪੀ ਪਾਪ ਕਰ ਜਾਹੇ।

0: ਤੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੂ
1: ਅਮੁੱਲ ਗੁਣ ਅਮੁੱਲ ਵਾਪਾਰ
0: ਅਮੁੱਲ ਆਵੇ ਮੁੱਲ ਜਾਏ ਅਮੁੱਲ ਭਾਏ ਮੁਲਾ ਸਮਾਹੇ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਅਮੁੱਲ ਬਖਸ਼ੀਸ ਅਮੁੱਲ ਨਿ

0: ਗਾਵ ਹੈ ਚਿਤ ਗੁਪਤ ਲਿਖ ਜਣ ਹੈ ਲਿਖ ਲਿਖ ਧਰਮ ਵਿਚਾਰੇ
1: ਗਾਵ ਹੈ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ
0: ਗਾਵ ਹੈ ਇੰਦ ਇੰਦਾ ਸੁਣ ਬੈਠੇ ਦੇਵ ਧਿਆਨ ਧਰ ਨਾਲੇ
1: ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ

0: ਦਾ ਸੰਤੋਖ ਸਾਰੰ ਪਤ ਝੋਲੀ ਧਿਆਨ ਕੇ ਕਰੇ ਬੈਭੂਤ
1: ਕਿੰਥਾ ਕਾਲ ਕੁਵਾਰੀ ਕਾਇਆ ਜੁਗ ਜੁਗ ਡੰਡਾ ਪਰਤੀ
0: ਆਏ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ
1: ਆਦੇਸ ਸੇ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਬੇਸ
0: ਭੁਗਤ ਗਿਆਨ ਦਇਆ ਭੰਡਾਰਨ।

0: ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨ ਕੋਏ।
1: ਰਾਤੇ ਰੁੱਤੇ ਥਿੱਤੇ ਵਾਰ, ਪਵਨ ਪਾਣੀ ਅਗਨੀ ਪਾਤਾਲ।
0: ਜਿਸ ਵਿੱਚ ਧਰਤੀ ਸਾਫ ਰੱਖੇ ਧਰਮ ਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ।
1: ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ।
0: ਇੱਥੇ ਸੋਹਣ ਪੰਚ ਪਰਵਾਨ, ਨਦਰੀ ਕਰਮ ਭਵੇ ਨਿਸ਼ਾਨ।
1: ਪਾਏ ਨਾਨਕ ਗਿਆ ਜਾਪੈ ਜਾਏ।
0: ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ।
1: ਕਿਤੇ ਪਵਨ ਪਾਣੀ ਬਸੰਤਰ, ਕਿਤੇ ਕਾਨ ਮਹੇਸ਼।
0: ਕਿਤੇ ਬਰਮੇ ਘਾੜਤ ਘੜੀਏ, ਰੂਪ ਰੰਗ ਕੇ ਵੇਸ।
1: ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼।
0: ਕੇਤੇ ਐਂਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼।
1: ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼।
0: ਕੇਤੇ ਦੇਵ ਦਾਨਵ ਮਨ, ਕੇਤੇ ਕੇਤੇ ਰਤਨ ਸੁਮੰਦ।
1: ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ।
0: ਕੇਤੀਆ ਸੁਰਤੀ ਸੇਵ, ਕੇਤੇ ਨਾਨਕ ਅੰਤ ਨ ਅੰਤ।
1: ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋੜ ਆਨੰਦ।
0: ਕਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ।
1: ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿਛੇ ਪਛਤਾਏ।
0: ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੇ ਸੁਰਾਂ ਸਿੱਧਾਂ।

0: ਜਾਏ ਜਿਨ ਕੇ ਰਾਮ ਬਸੇ ਮਨ ਮਾਹੇ
1: ਭਗਤ ਬਸੇ ਕੇ ਲੋਕ ਕਰੇ ਆਨੰਦ ਸੱਚਾ ਮਨ ਸੋਏ
0: ਸੱਚ ਖੰਡ ਬਸੇ ਨਿਰੰਕਾਰ ਕਰ ਕਰ ਵੇਖੇ ਨਜ਼ਰ ਨਿਹਾਲ
1: ਖੰਡ ਮੰਡਲ

ਏਕ ਓਂਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੇਂ ਛਪੇ ਸੰਤਾ ਪ੍ਰਸਾਦ ਚੱਕਰ ਚੰਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ।

0: ਸੰਗਾ ਦੇਸੇ ਨਵਾਂ ਸੰਗ ਭੇਸੇ ਨਵਾਂ ਸੰਗ ਨਿਰਧਾਮੇ ਨਵਾਂ ਸੰਗ ਨਿਰਭਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ
0: ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤਸ ਦੇਵੇ ਨਮੋ ਸੰਗਾ ਭੇਵੇ ਨਮੋ ਸੰਗਾ ਜਨਮੇ ਨਮੋ ਸੰਗ ਸੁਮਨਮੇ
0: ਨਮੋ ਸਰ ਗੋਣੇ ਨਮੋ ਸਰ ਭੋਣੇ ਨਮੋ ਸਰਬ ਰੰਗੇ ਨਮੋ ਸਰ ਭੰਗੇ
1: ਨਮੋ ਕਾਲ ਕਾਲੇ ਨਮੋ ਸਸ ਦਿਆਲੇ ਨਮੋ ਸੰਗਾ ਵਰਨੇ
0: ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਤੰਦੇ ਨਮੋ ਸਤ ਅਬੰਦੇ
1: ਨਮਸਤੰਗ ਨਿਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹਿਮੇ ਨਮਸਤੰਗ ਕਰਿਮੇ
0: ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤ ਸਤ ਰਾਗੇ ਨਮਸਤੰਗ ਸੁਹਾਗੇ
1: ਨਮੋ ਸਰਬ ਸੁਖੰਗ ਨਮੋ ਸਰਬ ਭੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ
0: ਨਮ ਜੋਗ ਜੋਗੇ ਨਮ ਭੋਗ ਭੋਗੇ ਨਮ

0: ਸਾਦੇ ਅਬਾਦੇ ਆਨੰਦੀ ਸਰੂਪੇ ਨਾਮ ਸਰ ਮਾਨੇ ਸਮਸਤੀ ਨਿਧਾਨੇ
1: ਨਮਸਵੰਗ ਨਾਥੇ ਨਮਸਵੰਗ ਪਰਮਾਥੇ ਨਮਸਵੰਗ ਗੰਜੇ ਨਮਸਵੰਗ ਪੰਜੇ
0: ਨਮਸਵੰਗ ਅਕਾਲੇ ਨਮਸਵੰਗ ਅਪਾਲੇ ਨਮ ਸਰਬ ਦੇਸੇ ਨਮ ਸਰ ਭੇਸੇ
1: ਨਮੋ ਰਾਜ ਰਾਜੇ ਨਮੋ ਸਾਜ ਸਜੇ ਨਮੋ ਸ਼ਾਹ ਸ਼ਾਹੇ ਨਮੋ ਮਹਾਮਾਹੇ
0: ਨਮੋ ਗੀਤ ਗੀਤੇ ਨਮ ਪ੍ਰੀਤ ਪ੍ਰੀਤੇ ਨਮ ਰੁਖ ਰੁਖੇ ਨਮ ਸੁਖ ਸੁਖੇ
1: ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ
0: ਨਮੋ ਸਰਵ ਗਿਆਨਿੰਗ ਨਮ ਪਰਮ ਤਾਨਿੰਗ ਨਮ ਸਰ ਮੰਤਰਿੰਗ ਨਮ ਸਰ ਜੰਤਰਿੰਗ
1: ਨਮੋ ਸਰਬ ਸੰਗ ਨਮੋ ਸਰਵ ਕਰੇ ਸੰਗ ਨਮੋ ਸਰਵ ਰੰਗੇ ਤਰਪੰਗੇ ਅਨੰਗੇ
0: ਨਮੋ ਜੀਵ ਜੀਵਿੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸੰਗ ਪ੍ਰਸਿਜੇ
1: ਕਿਰਪਾਲਿੰਗ ਸਰੂਪੇ ਕੁਕਰਮ ਪਰਨਾਸੀ ਸਦਾ ਸਰਵਦਾ ਰਸਿਧੰਗ ਨਿਵਾਸੀ ਚਰਪਣ ਸ਼ਾਂਤਾ ਪ੍ਰਸਾਦ
0: ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਅਚਲ ਭੋਗੇ
1: ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ ਕਰਮੰਗ
0: ਸਰਬਿੰਗ ਦਾਤਾ ਸਰਬਿੰਗ ਗਿਆਤਾ ਸਰਬਿੰਗ ਭਾਨੇ ਸਰਬਿੰਗ ਮਾਨੇ
1: ਸਰਬਿੰਗ ਪ੍ਰਾਣਿੰਗ ਸਰਬਿੰਗ ਤ੍ਰਾਣਿੰਗ ਸਰਬਿੰਗ ਭੁਗਤਾ ਸਰਬਿੰਗ ਜੁਗਤਾ
0: ਸਰਬਿੰਗ ਦੇਵੇਂ ਸਰਬਿੰਗ ਭੇਵੇਂ ਸਰਬਿੰਗ ਕਾਲੇ ਸਰਬਿੰਗ ਪਾਲੇ
1: ਰੁਆਜ ਸ਼ੰਤਵਾ ਪ੍ਰਸਾਦ
0: ਆਦ ਰੂਪਨ ਆਦ ਮੂਰਤ ਜੋਨ ਪਰਖ ਅਪਾਰ
1: ਸਰਬ ਮਾਨ ਤੇ ਮਾਨ ਦੇਵ ਭੇਵਾਦ ਉਦਾਰ
0: ਹਰ ਪਲਕ ਸਭ ਕਾਲਕ ਸਭ ਕੋ ਪਨ ਕਾਲ ਨਾਮ ਠਾਮ ਨਾ ਜਾਤ ਜਾਕਾ ਰੂਪ ਰੰਗ ਨਾ ਰੇਖ
1: ਆਦਿ ਪੁਰਖ ਉਦਾਰ ਮੂਰਤ ਜੋਨ ਆਦਿ ਸੇਖ
0: ਦੇਸ ਔਰ ਨਾ ਪੇ ਜਾਕਾ ਰੂਪ ਰੇਖ ਨਾ ਰਾਗ
1: ਜਤਤ ਤਰ ਦਿਸਾ ਵਿਸਾ ਹੋਏ ਫੈਲੇ ਅਨੁਰਾਗ
0: ਨਾਮ ਕਾਨ ਬਹਿਨ ਪੇਖਤ ਧਾਮ ਹੂ ਨਾ ਜਾਹੇ
1: ਸਰਵ ਮਾਨ ਸਰਵ ਧਰਮਾ ਸਦੈ ਮਾਨਤਾ ਹੈ
0: ਏਕ ਮੂਰਤ ਅਨੇਕ ਦਾ

ਆਤਮ ਆਤਨਾ ਜਾਤ ਜਾਕਰ ਜਨਮ ਮਨ ਬਹੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੇ ਜਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਅਪਾਰ ਕਾਲਹੀਨ ਕਲਾ ਸੰਯੋਗਤ ਅਕਾਲ ਪੁਰਖ ਆਦੇਸ ਅੰਗ ਰਾਗਨਾ ਰੰਗ ਜਾਕਰ ਜਾਤ ਪਾਤਨਾ ਨਾਮ ਆਪ ਰੂਪ ਅਮੀਕ ਅਨ ਔਸਤ ਏਖ ਪਰਖ ਅਵਧੂਤ ਅੰਗ ਹੀਨਾ ਭੰਗ ਅਨਾਤਮ ਏਖ ਪਰਖ ਅਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨ ਭੇਖ ਪਰਮ ਬੇ ਪ੍ਰਾਨ ਜਾਖ ਨੇਤ ਭਾਖਤ ਨਿਤ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਰਾਜਾਨ ਰਾਜ ਪਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਅਨਪੂਤ ਅੰਗ ਅਭੰਗ ਗਤ ਮਿਤ ਅਪਾਰ ਗੁਣਗਨ ਉਦਾਰ ਕਰਮ ਅਦ੍ਰਿਸ਼ਟ ਧਰਮ ਸਰਬ ਭਨ ਰਨ

0: ਸਰਬਿੰਗ ਜੁਗਤਾ ਸਰਬਿੰਗ ਮੁਕਤਾ
1: ਸ਼ਾਵਲ ਸ਼ੰਤ ਵੈ ਪ੍ਰਸਾਦ
0: ਨਮੋ ਨਾਕ ਨਾਸਾ ਸਦੈਵੰਗ ਪ੍ਰਕਾਸ਼ੇ ਅਨੰਗੇ ਸੁਪੇ ਭੰਗੇ ਬਭੂਤੇ
1: ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਵਾਦ ਬਭੂਤੇ
0: ਅਨੰਗੇ ਆਮੇ ਤਰ ਭੰਗੇ ਤਰ ਕਾਮੇ ਅੰਦਰ ਭੰਗੇ ਸਰੂਪੇ ਸਰਭੰਗੇ ਅਨੂਪੇ
1: ਨਾ ਪੋਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ
0: ਨਰਸਾਕੰਗ ਸਰੀਕਾ ਅਮਿਤ ਅਮੀਕਾ ਸਦੈਵੰਗ ਪ੍ਰਭ ਅਜੇ ਹੈ ਅਜਾ ਹੈ
1: ਭਗਵਤੇ ਸ਼ੰਤ ਵੈ ਪ੍ਰਸਾਦ
0: ਜਹਰ ਜਹੂਰਿਆਂ ਕੇ ਹਾਜ਼ਰ ਹਜ਼ੂਰਿਆਂ ਹਮੇਸ਼ਾ ਸਲਾਮ ਹੈ ਸਮਸਤਲ ਕਲਾਮ ਹੈ
1: ਕਿ ਸਾਹਿਬ ਦਿਮਾਗ ਹੈ ਕਿ ਉਸਨ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ
0: ਰੋਜੀ ਦਹਿੰਦ ਹੈ ਕਿ ਰਾਜ ਕਰਹਿੰਦਿਆਂ ਕਰੀਮਰ ਕੁਮਾਰ ਕੇ ਉਸਨ ਜਮਾਲ ਹੈ
1: ਗਨੀਮਲ ਖਿਰਾਜ ਹੈ ਗਰੀਬਲ ਨਿਵਾਜ਼ ਹੈ ਹਰੀਫੁਲ ਸ਼ਿਕਨ ਹੈ ਹਿਰਾਸੁਲ ਫਿਕਨ ਹੈ
0: ਰੰਕਰ ਪਨਾਸ ਹੈ ਸਮਸਤਲ ਨਿਵਾਸ ਹੈ ਗੰਜਲ ਗਨੀਮ ਹੈ ਰਜਾ ਕਰਹੀਮ ਹੈ
1: ਸਮਸਤੋਲ ਜੁਬਾਨ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਗ ਪੰਡਾਸ ਹੈ ਪ੍ਰਚੁਲ ਪ੍ਰਵਾਸ ਹੈ
0: ਸਰਬਲ ਗੁਬਨ ਹੈ ਹਮੇਸ਼ਰ ਬਨ ਹੈ ਤਮਾਮਲ ਤਮੀਜ਼ ਸਮਸਤਲ ਅਜੀਜ਼ ਹੈ
1: ਪਰਮ ਪਰਮੇਸ਼ ਹੈ ਸਮਸਤਲ ਅਦੀਸ਼ ਹੈ ਦੇਸੁਲ ਅਲੇਖ ਹੈ ਹਮੇਸੁਲ ਅਪੇਖ ਹੈ
0: ਜਿਮਨਲ ਜਮਾ ਇਮਕਲ ਅਮਾ ਕਰੀਮਰ ਕੁਮਾਰ ਕੇ ਜੁਰਤ ਜਮਾਲ ਹੈ
1: ਕਿ ਅਜਲੰਗ ਪ੍ਰਕਾਸ਼ ਹੈ ਕਿ ਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿਤੋ ਬਭੂਤ ਹੈ
0: ਕਿ ਮਿਤੋ ਪਸਾ ਕੇ ਆਤਮ ਪ੍ਰਭਾ ਕਾ ਚਲੰਗ ਅਨਾਂਗਿਆ ਕਿ ਮਿਤੋ ਅਭੰਗ ਹੈ
1: ਮਧੁਪਾਰ ਸ਼ੰਤ ਪ੍ਰਸਾਦ
0: ਮਨਮਾ ਪ੍ਰਣਾਮ ਗੁਣ ਗਾ ਮਦਾਮ ਅਰਬਰ ਗੰਜ ਹਰ ਨਰ ਪਰ ਭੰਜ ਅਨੁਭਵ ਅਨਾਸ ਮਨਮਾ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮਦਾਮ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਓਂਕਾਰ ਆਦਿ ਕਥਨੇ ਨਾਲ ਖਲਖੰਡ ਕਿਆ ਗੁਰਬਰ ਆਕਾਰ
1: ਕਰ ਪ੍ਰਣਾਮ ਚਿਤ ਚਰਨਾਮ ਅਨਸ਼ਿਜ ਗਾਤ ਆਜ ਜਨਾ ਬਾਤ
0: ਅਨ ਜੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਅਪਾਰ
1: ਆਜੀ ਧਰਮ ਆਟੇ।

ਗੁਰਪ੍ਰਸਾਦ ਤਵੈ ਪ੍ਰਸਾਦ ਸਵਈਏ ਪਾਤਸ਼ਾਹ ਦਸਵੀਂ ਸਵਰਾ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰ ਕਰ ਯੋਗ ਗਤੀ ਕੈ ਸਾਰੇ ਦੇਸ ਕੋ ਦੇਖ ਰਹੇ ਹੋ ਮਤ ਕਹੋ ਨਾ ਦੇਖ ਪ੍ਰਾਨ ਪਤੀ ਕੈ ਮਤ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਭਾਰੀ ਪੁਜਾਨ ਕੇ ਭੂਪ ਭਲੀ ਵਿਦ ਨਿਆਪਤ ਸੀਸ ਨਾ ਜਦ ਵਿਚਾਰ ਜੀਤ ਫਿਰ ਸਭ ਦੇਸ ਤਸਾਨ ਕੋ ਬਾਜਤ ਟੋਲ ਮਰਦੰਗ ਨਗਾਰੈ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨੀ ਜਦ ਵਿਚਾਰ ਤੀਰਥ ਨਾਲ ਦਿਆ ਦਮਦਾਨ ਸੁਸੰਜਮ ਨੇ ਅਨੇਕ ਸਿੱਖ ਹੈ ਕੌਣ ਆਹਾਰ ਜਤੀ ਜਤ ਤਾਰ ਸਭ ਵਿਚਾਰ ਹਜ਼ਾਰ ਕੇ ਦੇਖੈ ਸ਼ੁੱਧ ਸੁਪਾਹ ਦੁਰੰਤ ਦਬਾਸ ਸਾਜ ਸੁਨਾ ਦੁਰਜਾਨ ਦਲਿੰਗ ਹੋਰ ਅਰੀਨ ਮਰੋਰ ਮਵਾਸਨ ਮਤ ਮਤੰਗਨ ਮਾਨ ਮਲਿੰਗੈ ਵੀਰ ਅਪਾਰ ਬੜੇ ਬਰਿਆਰ ਬਚਾਰ ਹੈ ਸਾਰ ਕੀ ਧਾਰ ਵਸਈਆ ਗਾੜੇ ਗੜਹਾਣਕ ਤੋੜ ਨਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ ਦਾਨਵ ਦੇਵ ਨਿੰਦ ਸਾਚਰ ਭੂਤ ਭਵਿੱਖ ਭਵਾਨ ਚ ਪੈਂਗੈ ਹੁਣ ਪ੍ਰਤਾਪਨ ਬਾਣ ਜੇ ਤੁਨ ਪਾਪਨ ਕੇ ਬਾ ਪੁੰਜ ਕਪੈਂਗੈ ਮਾਨਵ ਇੰਦਰ ਗਜਿੰਦਰ ਨਰਾਤ ਪਜੋ ਤੁਰਲੋਕੋ ਰਾਜ ਕਰੇਂਗੈ ਬ੍ਰਹਮ ਹੇਸਰ ਵਿਸਨ ਸਚੀ ਪਤ ਅੰਤ ਫਸੇ ਜਮ

0: ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਵਾਤ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਹਮਰੇ ਦੁਸ਼ਟ ਬਿਦਮ ਕਾਬੂ ਆਪਾ ਤੇ ਮੋਹਿ ਬਚਾਵੋ
1: ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ
0: ਹੋਰ ਸ਼ਾਨਜ ਕਰਦੇ ਕਰੀਐ ਸਾਬਾਰਨ ਕੋ ਆਠ ਸੁੰਦਰੀਐ
1: ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸ।

0: ਪਿਆਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਹੇ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ
0: ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾ

0: ਸਰ ਸਾਤ ਸੁਖਮਨ ਆਏ ਵਸਿਆ ਜਿਨ ਇੱਛਾ ਸਾ ਪੂਜਾਈਆ
1: ਸਦਾ ਕੁਰਬਾਨ ਕੀਤਾ ਗੁਰਬਿਟ ਹੋ ਜਿਸ ਦੀਆਂ ਇਹ ਵਡਿਆਈਆਂ
0: ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ
1: ਵਾਜੇ ਪੰਜ ਸ਼ਕਤੀ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ
0: ਪੰਚ ਤੂਤ ਤੁਦ ਵਸ ਕੀਤੇ ਕਾਲ ਕੰਠ ਕੁਮਾਰਿਆ
1: ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕਹਿ ਲਾਗੇ
0: ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ
1: ਸਾਚੀ ਲਿਵੈ ਬਿਨ ਦੇਹੇ ਨਿਮਾਣੀ ਦੇਹੇ ਨਿਮਾਣੀ ਲਿਵੈ ਵਾਜੋ ਕਿਆ ਕਰੇ ਬੇਚਾਰੀਆ
0: ਤੁਦ ਬਾਜ ਸਮਰੱਥ ਕੋਈ ਨਾਹੀ ਕਿਰਪਾ

0: ਜਗ ਸਵਾਰਿਆ,
1: ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਪਾਵੇ,
0: ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ,
1: ਆਪ ਉਹ ਸੰਤ ਪਿਆਰੀ ਹੋ ਅਕਾ

0: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
1: ਜੀ ਜੰਤ ਸਭ ਤੁਧ ਪਾਏ ਇਕ ਵੇਖ ਪਰਸਨ ਆਇਆ
0: ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ
1: ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ
0: ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ
1: ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ

0: ਚਾਲ ਭਗਤਾ ਜੁਗੋ ਜੁਗ ਨਿਰਾਲੇ।
1: ਜਿਉ ਤੂੰ ਚਲਾਹੇ ਤਿਵੈ ਚੱਲੈ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ।
0: ਤੂੰ ਚਲਾਹੇ ਤਿਵੈ ਚੱਲੈ ਜਿਨਾ ਮਾਰਗ ਪਾਵਹਿ।
1: ਕਰ ਕਿਰਪਾ ਜਨ ਨਾਮ ਲਏ ਸੇ, ਹਰ ਹਰ ਸਦਾ ਧਿਆਵਹਿ।
0: ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵਹਿ।
1: ਕਹੇ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵਹਿ।
0: ਇਹੋ ਸੋਹਿਲਾ ਸ਼ਬਦ ਸੁਹਾਵਾ, ਸਭ ਤੋਂ ਸੁਹਾਵਾ ਸਦਾ ਸੋਹਿਲਾ।

0: ਜਾਤਿ ਆਇਆ
1: ਕਰਮੀ ਸਹਿਜਨ ਉਪਜੈ ਬਿਨ ਸਹਿਜੇ ਸਹਸਾ ਨਾ ਜਾਏ
0: ਨਾ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ
1: ਸਹਸੇ ਜਿਉ ਮਲੀਨ ਹੈ ਕਿਤ ਸੰਜਮ ਧੂਤਾ ਜਾਏ
0: ਮਨ ਤੋ ਬਹੁ ਸ਼ਬਦ ਲਾਗੋ ਹਰ ਸਿਉ ਰਹੋ ਚਿਤਲਾਏ
1: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਸਹਸਾ ਇਵ ਜਾਏ
0: ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਮੈ

0: ਹਾਰਿਆ
1: ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਾਣੀ ਕਮਾਣੀ
0: ਮੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ
1: ਜਨਮ ਰਤਨ ਜਿਨੀ

0: ਸਦਾ ਧਿਆਏ ਅੰਤਰ ਆਤਮਾ ਸਮਾਲੈ
1: ਆਪ ਛੱਡ ਸਦਾ ਰਹਿ ਪੜਨੇ ਗੁਰ ਬਿਨ ਅਵਰ ਨ ਜਾਣੇ ਕੋਈ
0: ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਥਕ ਕੋਈ ਪੁਸ਼ੋ ਭਵੇਕੀਆ ਜਾਏ
1: ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤ ਗੁਰੂ ਸ਼ਬਦ ਸੁਣਾਏ
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ

0: ਬਾਣੀ ਤਾਂ ਕੱਚੀ ਸਤਿਗੁਰੂ ਵਾਚੋਂ ਹੋਰ ਕੱਚੀ ਬਾਣੀ
1: ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ
1: ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰਵਾਣੀ
0: ਕਹਿ ਨਾਨਕ ਸਤਿਗੁਰੂ ਵਾਚੋਂ ਹੋਰ ਕੱਚੀ ਬਾਣੀ
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ
0: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ
1: ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਵ
0: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ
1: ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ
0: ਸਿਮ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
1: ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ
0: ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ
1: ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ
0: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
1: ਕਹਿ ਨਾਨਕ ਸੋ ਤਤ ਪਾਏ ਜਿਸਨੂੰ

0: ਵਰਤਾਇਆ।
1: ਇਹ ਮਾਇਆ ਜਿਤ ਹਰ ਵਿਸਰੈ ਮੁਪਜੇ ਭਾਉ ਦੂਜਾ ਲਾਇਆ।
0: ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚ ਮਾਇਆ ਪਾਇਆ।
1: ਹਰਿ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਹੇ,
0: ਮੁੱਲ ਨਾ ਪਾਇਆ ਜਾਏ ਕਿਸੇ ਬੇਟੋ ਰਹੇ ਲੋਕ ਮਿਲ ਲਾਏ।
1: ਐਸਾ ਸਤਿਗੁਰੂ ਜੀ

0: ਸੱਚਿਆ ਸੋ ਹਰ ਮਨ ਨ ਵਸਾਇਆ,
1: ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ।
0: ਕਹੇ ਨਾਨਕ ਇਹ ਸਰੀਰ ਪਰਵਾਨ ਹੋਆ, ਜਿਨ ਸਤ ਗੁਰ ਸਿਉ ਚਿਤ ਲਾਇਆ।
1: ਇਹ ਨੇਤਰੋ ਮੇਰੇ ਹੋ, ਹਰ ਤੁਮ ਹੈ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ,
0: ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ।
1: ਇਹੋ ਬਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ।
0: ਗੁਰ ਪ੍ਰਸਾਦੀ ਬੁਝੇ ਆ ਜਾ ਵੇਖਾ, ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ।
1: ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ।

ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਅੰਤਾ ਸੁਖਰਾਸ, ਤਾਕੋ ਬਿਨਾ ਕਉ ਲਾਗੇ ਜਾਕੀ ਪ੍ਰਭ ਆਗੇ ਅਰਦਾਸ। ਆਪੇ ਜਾਣੇ ਕਰੇ ਆਪੇ ਆਣੇ ਰਾਸ, ਤਿਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆਵੇ ਧਾਏ। ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਪੰਥ ਦੇ ਵਾਲੀ ਸਤਿਗੁਰ ਜੀਓ। ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਧਰ। ਬੋਲੋ ਜੀ ਵਾਹ, ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਏ ਤੇਗ ਵਾਹੀ, ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਜੀ, ਬੋਲੋ ਜੀ ਵਾਹ, ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸ਼ੀਸ ਦਿੱਤੇ, ਬੰਦ ਬੰਦ ਕਟਵਾਏ ਖੋਪਰਿਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਤਾਨੇ ਆਰਿਆਂ ਨੇ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਏ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘੜੀਆਂ ਭਚੰਗੀਆਂ ਭਚੰਗਣਾਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਜੀ, ਬੋਲੋ ਜੀ ਵਾਹ, ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ। ਬੋਲੋ ਜੀ ਵਾਹ, ਬੋਲੋ ਜੀ ਵਾਹ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਾਂ ਰਚਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਵਾਲੇ। ਬੋਲੋ ਜੀ ਵਾਹ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ, ਬੋਲੋ ਜੀ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਆਪਣੇ ਪੰਥੇ ਸਦਾ ਸਾਹਿਬ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸੇਣ ਬਖਸ਼ਣਾ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨੇ ਓਟਿਆਂ ਦੀ ਓਟ ਸਤਿਗੁਰੂ, ਨੇ ਆਸਰਿਆਂ ਦੇ ਆਸਰੇ ਸਤਿਗੁਰ ਜੀਓ। ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ। ਦਤਾਰ ਪਾਤਸ਼ਾਹ ਜੀ ਆਪ ਨੇ ਕਿਰਪਾ ਬਖਸ਼ਾ ਮੇਰਾ ਕੀਤੀਆਂ, ਆਪ ਜੀ ਨੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਦਰੀ ਨਦਰ ਨਿਹਾਲ ਕੀਤਾ ਪਾਤਸ਼ਾਹ ਜੀਓ। ਆਪ ਜਾ ਕੁਟਾਨ ਕੁਟਾਨ ਸ਼ੁਕਰਾਨਾ ਪਾਤਸ਼ਾਹ, ਆਪ ਜੀ ਨੇ ਕਿਰਪਾ ਕੀਤੀ ਮੇਰੇ ਕੇ, ਅੰਮ੍ਰਿਤ ਵੇਲਾ ਬਖਸ਼ਿਆ, ਸੰਗਤ ਬਖਸ਼ੀ ਸੱਚੇ ਪਾਤਸ਼ਾਹ, ਸੰਗਤ ਰੂਪ ਵਿੱਚ ਆਪ ਜੀ ਪਵਿੱਤਰ ਬਾਣੀ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿਲਤ ਮਿਟਾਈ ਸੱਚੇ ਪਾਤਸ਼ਾਹ, ਕਿਰਪਾ ਕੀਤੀ ਨਿਤਨੇਮ ਦੀਆਂ ਦਾਤਾਂ ਬਖਸ਼ੀਆਂ ਪਾਤਸ਼ਾਹ। ਨਿਤਨੇਮ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ, ਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੋਚੇ ਸਪਸ਼ਟ ਬਾਣੀ, ਅਕਾਗਰ ਬਿਰਤੀ ਸਾਵਧਾਨਤਾ ਨਾਲ
ਪੰਡ ਸੁਣਤਾ ਬਲ ਤੇ ਬੁੱਧ ਬਖਣੇ ਪਾਤਸ਼ਾਹ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣਨਾ ਵਿਚਾਰੋ ਕੋਈ ਮਾਟੀ ਕਾਕੇ ਧੋਪੇ ਸੁਆਮੀ ਮਾਨਸ ਕੇ ਗਾਤੇ ਸੀ ਹਮ ਮੈਲੇ ਤੁਮ ਉਜਰ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਾਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕਰ ਦੇਸਾ ਸੱਚੇ ਪਾਤਸ਼ਾਹ ਬਖਸ਼ਾ ਮੇਰਾ ਕਰਨੀਆ ਪਾਤਸ਼ਾਹ ਜੀਓ ਕਿਰਪਾ ਕੀਤੀ ਚਾਰ ਪੈਰ ਰਹਿਣ ਆਪਣੇ ਭਾਣੇ ਤਾਂ ਸੁੱਖਾਂ ਨਾਲ ਬਤੀਤ ਕਰਵਾਈ ਚਾਰ ਪੈਰ ਦੇਣਾ ਕਿਰਪਾ ਕਰਨੀ ਪਾਤਸ਼ਾਹ ਜੀਓ ਆਪਣੇ ਭਾਣੇ ਸੁੱਖਾਂ ਨਾਲ ਬਤੀਤ ਕਰਾਉਣਾ ਆਈਆਂ ਸੰਗਤਾਂ ਦੀਆਂ ਦਰ 'ਤੇ ਹਾਜ਼ਰੀਆਂ ਪ੍ਰਵਾਨ ਕਰਨੀਆਂ ਕਦਮ ਕਦਮ ਲਿਖੇ ਲਾਉਣੇ ਕੀਤਾ ਭੇਟਾ ਦਰ 'ਤੇ ਪ੍ਰਵਾਨ ਕਰਨੀਆਂ ਪਾਤਸ਼ਾਹ ਜੀਓ ਕਿਰਪਾ ਕਰਨੀ ਪਾਤਸ਼ਾਹ ਜੀਓ ਚਰਨ ਅਰਦਾਸ ਬੇਨਤੀ ਜੀ ਹਮਰੀ ਕਰੋ ਹਾਸ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਾਬ ਚਰ ਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਾਵੇ ਤੁਮ ਕਾਬੂ ਆਪ ਹਾਸ ਦੇ ਮੋਹੇ ਬਚਾਵੋ ਪਾਤਸ਼ਾਹ ਖੜਕੇ ਤ ਮੈਂ ਸਰਨ ਤਿਹਾਰੀ ਆਪ ਹਾਸ ਦੇ ਲਿਹੋ ਅਬਾਰੀ ਸਰਬ ਠੌਰ ਮਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਬੈਦਾ ਸੰਧਾ ਸੰਗ ਇਕੱਠਾ ਹੋਇਆ ਔਖਦ ਆਏ ਰਾਜ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਤੋਂ ਪਰਸਿਆ ਹਰ ਹਾਂ ਦੁੱਖ ਰੋਗ ਸਭ ਪਾਪ ਤਨ ਤੇ ਖਿਸਰਿਆ ਸੱਚੇ ਪਾਤਸ਼ਾਹ ਮੇਰਾ ਕਰਨੀਆ ਕਿਰਪਾ ਕਰਨੀ ਪਾਤਸ਼ਾਹ ਆਪ ਦੇ ਦਰ ਘਰ ਸੇਵ ਸਰਦਾਰ ਅਵਤਾਰ ਸਿੰਘ ਦੇ ਸੱਚੇ ਪਾਤਸ਼ਾਹ ਕਿਰਪਾ ਕਰਨੀ ਮੇਰ ਕਰਨੀ ਪਾਤਸ਼ਾਹ ਜੀਓ ਬੱਚੇ ਦਿਦਿਆਰ ਕੋਲ ਸੱਚੇ ਪਾਤਸ਼ਾਹ ਕਿਰਪਾ ਕਰਨੀ ਆਪਣਾ ਪਿਆਰ ਬਖਸ਼ਿਆ ਜਿਸ਼ਾਂ ਬਖਸ਼ੇ ਸੱਚੇ ਪਾਤਸ਼ਾਹ ਪਰਿਵਾਰ ਵਿੱਚ ਭੇਜਣਾ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ ਉਹੀਆਂ ਭੁੱਲਾਂ ਦੀ ਖਿਮਾ ਬਖਣੀ ਪਾਤਸ਼ਾਹ ਜੀ ਆਪ ਦੇ ਪਵਿੱਤਰ ਚਰਨਾਂ ਵਿੱਚ ਪੰਚਮ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਜੀ ਆਪ ਜਿਉਂ ਪ੍ਰਵਾਨ ਹੋਏ ਪ੍ਰਵਾਨ ਹੋਈ ਦੇਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੱਚੇ ਪਿਤਾ ਕਰੋ ਕਿਰਪਾ ਬਖਸ਼ਾਂ ਕਰੋ ਮੇਰਾ ਕਰੋ ਆਪ ਜੀ ਆਪਣੇ ਅਲਾਹੀ ਹੁਕਮ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਹੁਕਮਾਂ ਦੇ ਚਲਣੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਦੁਹਰਾ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚੈ

ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਨ ਨਿਰਮਲ ਕਰਨੀ, ਸਾਗਤ ਸੰਗਤ ਕੇ ਅੰਚਲ ਲਾਭ, ਬਿਖਮ ਨਦੀ ਜੈ ਕਰਨੀ, ਸੋ ਕਹੁ ਟਨ ਗੁਰ ਸੇਵੀਐ, ਐਨ ਸਹਿਜ ਸੁਭਾਇ, ਦਰਸ਼ਨ ਪਰਸੈ ਗੁਰੂ ਕੇ, ਜਨਮ ਮਰਨ ਦੁਖ ਜਾਏ, ਹੋਵੇ ਸਿਫਤ ਖਸਾ।

ਆਪ ਨਿਹਾਲ ਸਭ ਕੁਲ ਤਾਰਸੀ, ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ, ਚੱਲਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪਹਿਲਾ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਣ ਧੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿ

ਵਾਹਿਗੁਰੂ, ਵਾਹਿਗੁਰੂ ਜੀ, ਸਤਨਾਮ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਰਸਮਾ ਨੇੜੇ ਸਮਾ ਦੂਰ ਸਮਾ ਦੇਖੇ ਹਾਦਰਾ ਹਜੂਰ ਵੇਖ ਬੁੜਾ ਰੈਬ ਸਮਾਦ ਨਾਨਕ ਬੂਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ।

0: ਹੋਮੇ ਚਕਣਾ ਚਾਕ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ। ਬਹੁ ਪੇਕਿਆ ਦੇਹੀ ਦੁਖ ਦੀਆ ਸੋਭ ਜੀ ਆਪਣਾ ਕੀਆ।

ਗੋਰੀ ਭਗਤ ਰਿਵਨ ਪਾਮ ਦੇ ਦਰਸੋਨ ਕੀਤ ਕਾਮ ਦੇ ਨਾਨਕ ਮਾ ਬਾਰੇ ਦਾ ਟੋਣਾ ਲੈਣੀ ਤਾਮ ਦੇ ਇਕ ਮੂਲਾ ਬੁਝਣ ਆਪਣਾ ਅਨ ਹੁੰਦਾ ਆਪ ਗੁਣਾਏ ਦੇ ਔ ਤੁਹਾਡੀ ਕਹਾਣੀ ਜਾਤ ਨੂੰ ਦੱਸਦਾ ਏ ਦੇ ਮੰਗਾ ਜੇ ਤੁਝ ਤੇ ਆਏ ਦੇ।

ਮਹੱਲਾ ਪਹਿਲਾ ਸੱਚ ਕਾਲ ਗੁੜ ਵਰਤਿਆ ਕਲ ਕਾਲ ਕਵੇਤਾਲ ਬਿਉ ਬਿਜ ਪਤ ਲੈ ਕੇ ਅਬ ਕੋ ਕਵੇਤਾਲ ਜੇ ਕੋਈ ਤਾਉ ਕੇ ਰੁਤੇ ਰੁਤ ਹੋ

ਪੌੜੀ ਤੁਰ ਕਰ ਮੈਂ ਜਨਾ ਕੁਛ ਪੈਦਾ ਤੇ ਨਹੀਂ ਕਸਮ ਦੇ ਆਇਆ ਇਹਨਾਂ ਜਨਤਾ ਕੇ ਬਸ ਕਿਸ ਨਾਲ ਇੱਥੇ ਵੇਖ ਜਿੱਤ ਪਾਇਆ ਇੱਕ ਨਾਲ ਨੂੰ ਤੂੰ ਮੇਰੇ ਕਪੂਤ ਕਵਾਇਆ ਤੇ ਪਾਤੇ ਜਾਲ ਦੇ ਤੇ ਪਾ ਬਜਾਇਆ।

ਤੇਰੇ ਕੋਲੇ ਦਾ ਤਾਂ ਵੀ ਸਾਧਨ ਮਾਰੀ ਐ ਜਿਹਾ ਕਾਲੇ ਕਰਨਾ ਤੇ ਵੇਹੋ ਨਾ ਵਿਚਾਰੀ ਐ ਐਸੀ ਕਲਾ ਦਾ ਖੇਡੀਆਂ ਚਿੱਤਰ ਕੇ ਗਿਆ ਹਰੀ ਐ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀ ਐ ਮੋਚਾ ਕਿਸੋ ਅੱਗੇ ਮਾਰੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਤੇ ਜੋ ਬੋਲੈ ਈਹਾ ਉਹਾ ਸੱਚ ਹੋਵੈ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਦਾਸ। ਸੱਜਣ ਸੱਚਾ ਪਾਤਸ਼ਾਹ ਹੋ ਸਰਸ਼ਾਹਾਂ ਦੇ ਸ਼ਾਹ ਹੋ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹੂ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗੁਰ ਪ੍ਰਸਾਦ ਸਵਈਏ ਸ੍ਰੀ ਮੁੱਖ ਬਾਕ ਮਹੱਲਾ ਪੰਜਵਾਂ ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਿਓ ਭਰਪੂਰ ਸਗਲ ਕਟ ਰਿਹੋ ਪਿਆਪੇ। ਵਿਆਪਤ ਦੇਖੀਐ ਜਗਤ ਜਾਣੇ ਕੌਣ ਤੇਰੀ ਗਤ। ਸਰਬ ਕੀ ਰੱਖਿਆ ਕਰੇ ਆਪੇ ਹਰ ਪਤ। ਅਵਨਾਸੀ ਅਭਿਗਤ ਆਪੇ ਆਪ ਉਤਪਤ। ਏਕੇ ਤੂੰ ਹੀ ਏਕੇ ਅਨ ਨਾਹੀ ਤੂੰ ਪਤ। ਹਰ ਅੰਤ ਨਾਹੀ ਬਾਰਾਂ ਵਾਰ ਕੌਣ ਹੈ ਕਰੇ ਵਿਚਾਰ। ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ। ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੈ। ਹਾਂ ਕੇ ਬਲ ਬਲ ਬਲ ਬਲ ਸਤਬਲਹਾਰ। ਅੰਮ੍ਰਿਤ ਪ੍ਰਵਾਹ ਸਰ ਅਤੁਲ ਭੰਡਾਰ। ਪਰ ਪਰੇ ਹੀ ਤੇ ਪਰੇ ਅਪਰ ਅਪਾਰ ਪਰ। ਆਪਨੂੰ ਭਾਵਨ ਕਰ ਮੰਤਰ ਨਾ ਦੂਸਰੋ। ਤਾਰ ਉਪਤ ਪਰਲੋ ਏਕੇ ਨਿਮਖ ਤੂੰ ਘਰ। ਆ ਨਹੀਂ ਸੰਸਰ ਉਜਿਆਰੂ ਨਿਰਮਰ ਕੋਟ ਪ੍ਰਾਸ਼ਤ ਜਾਹੇ ਨਾਮ ਲੀਏ ਹਰ ਹਰ। ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸਰ ਏਕ ਜੀ ਕਿਆ ਬਖਾਨੈ। ਹਾਂ ਕੇ ਬਲ ਬਲ ਬਲ ਬਲ ਸਤਬਲਹਾਰ। ਸਗਲ ਪਵਨ ਧਾਰੇ ਏਕ ਥੇ ਕੀਏ ਵਿਸਥਾਰੇ। ਪੂਰ ਰਿਹੋ ਸਰਵਮੈ ਆਪ ਹੈ ਨਿਰਾਰੇ। ਹਰ ਗੁਣ ਨਾਹੀ ਅੰਤ ਪਾਰੇ ਜੀ ਜਨ ਸਭ ਥਾਰੇ। ਸਗਲ ਕੋ ਦਾਤਾ ਏਕੇ ਅਲਖ ਮੁਰਾਰੇ। ਆਪ ਹੀ ਤਾਰਨ ਤਾਰੇ ਕੁਦਰਤ ਹੈ ਦੇਖਾਰੇ। ਵਰਨ ਚਿਹ ਨਾਹੀ ਮੁਖ ਨਾਮ ਸਾਰੇ। ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸਾਰ ਏਕ ਜੀ ਕਿਆ ਬਖਾਨੇ। ਹਾਂ ਕੇ ਬਲ ਬਲ ਬਲ ਬਲ ਸਤਬਲਹਾਰ। ਸਰਵ ਗੁਣ ਧਾਨੰ ਕੀਮਤ ਨਾ ਗਿਆਨੰ। ਧਾਨੰ ਉੱਚੇ ਤੇ ਉੱਚੋ ਜਾ ਨੀਜੇ ਪ੍ਰਭ ਤੇਰੋ ਥਾਨੰਗ। ਮਾਨ ਤਨ ਤੇਰੋ ਪ੍ਰਾਨੰਗ ਏਕੇ ਸੂਤ ਹੈ ਜਹਾਨੰਗ। ਕੌਣ ਉਪਮਾ ਦਿਓ ਵੱਡੇ ਤੇ ਵਡਾਨੰਗ। ਜਾਣੇ ਕੌਣ ਤੇਰੋ ਪੇਓ ਅਲਖ ਅਪਾਰ ਦਿਓ ਅਲਖ ਅਕਲ ਕਲਾ ਹੈ ਪ੍ਰਭ ਸਰਬ ਧਾਨੰਗ। ਜਨ ਨਾਨਕ ਭਗਤ ਦਾ ਤੁਲ ਬ੍ਰਹਮ ਸਰ ਏਕ ਜੀ ਕਿਆ ਬਖਾਨੇ। ਹਾਂ ਕੇ ਬਲ ਬਲ ਬਲ ਬਲ ਸਤਬਲਹਾਰ। ਨਿਰੰਕਾਰ ਅਕਾਰ ਅਸ਼ਲ ਪੂਰਨ ਅਵਿਨਾਸੀ। ਹਰਖਵੰਤ ਅਨੰਤ ਰੂਪ ਨਿਰਮਲ ਵਿਗਾਸੀ। ਗੁਣ ਗਾਵੇ ਬੇਅੰਤ ਅੰਤਕ ਤਲਨੀ ਪਾਸੀ। ਜਾ ਕੋ ਹੋ ਕਿਰਪਾ ਸੋ ਪ੍ਰਭ ਜਨ ਸੋ ਜਨ ਪ੍ਰਭ ਤੁਮੇ ਮਿਲਾਸੀ। ਤਨ ਤਨ ਤੇ ਤਨ ਜਨ ਜਿਹ ਕਿਰਪਾਲ ਹਰ ਭਾਇਓ। ਗੁਰੂ ਨਾਨਕ ਜਨ ਪਰਸਿਓ ਸੇ ਜਨ ਮਰਨ ਦੋਹ ਤੇ ਰਹਿਓ। ਸਤ ਸਤ ਹਰ ਸਤ ਸਤ ਸਤੇ ਸਤ ਭਣੀਐ। ਦੂਸਰ ਆਨ ਅਵਰ ਪੁਰਖ ਪੌਰਾ ਤਨ ਸੁਰੀਐ। ਅੰਮ੍ਰਿਤ ਹਰ ਕੋ ਨਾਮ ਲੇਤ ਮਨ ਸੁਖ ਸਭ ਸੁਖ ਪਾਏ। ਜਿਹ ਰਸਨ ਚਾਖਿਓ ਤੇ ਜਨ ਤ੍ਰਿਪਤ ਅਗਾਏ। ਜੇ ਠਾਕੁਰ ਸੋ ਪ੍ਰਸੰਨ ਭਇਓ ਸਤਸੰਗ ਤੇ ਪਿਆਰ। ਹਰ ਗੁਰ ਨਾਨਕ ਜਨ ਪਾਸਿਓ ਤਿਨ ਸਭ ਕੁਲ ਕੀਓ ਉਧਾਰ। ਸੱਚ ਸਭਾ ਦੀਵਾਨ ਸੱਚ ਸੱਚੇ ਪੈ ਧਰਿਓ। ਸੱਚੇ ਤਖਤ ਨਿਵਾਸ ਸੱਚ ਵਾਪਸ ਕਰਿਓ। ਸੱਚ ਸਿਰਜਿਓ ਸੰਸਾਰ ਆਪ ਅਭੁੱਲ ਨਾ ਭੁੱਲੋ। ਰਤਨ ਨਾਮ ਅਪਾਰ ਕੀ ਮਨਹਿ ਭਵੇ ਅਮੁੱਲੋ। ਜਹ ਕਿਰਪਾਲ ਹੋ ਗੋਬਿੰਦ ਸਰਬ ਸੁਖ ਤਿਨੂੰ ਪਾਏ। ਸਰਗੁਰੂ ਨਾਨਕ ਜਨ ਪਰਸਿਓ ਤੇ ਬਾਹੁੜ ਫਿਰ ਜੋਨ ਰਾਏ। ਕਵਣ ਜੋਗ ਕਵਣ ਗਿਆਨ ਧਾਨ ਕਵਨ ਵਿਦ ਉਸਤਤ ਕਰੀਐ। ਸਿਰ ਸਾਧਕ ਤੈ ਤੀਸ ਕਰੋ ਕਰੋ ਕੋਰ ਤੇਰੇ ਕੀਮ ਨਾ ਭਰੀਐ। ਸਿਰ ਸਾਧਕ ਤੈ ਤੀਸ ਕੋਰ ਤੇਰ ਕੀਮ ਨਾ ਭਰੀਐ। ਬ੍ਰਹਮਾਦਕ ਸੰਗਾਦਕ ਸੇਖ ਗੁਣੰਤ ਨਾ ਪਾਹੇ। ਅਗੋ ਗਹਿਓ ਨਹੀਂ ਜਾਏ ਸਪੂਰ ਰਹੋ ਸਰਬ ਪੂਰ ਸਰਬ ਰਿਹੋ ਸਮਾਏ। ਜੇ ਕਾਟੀ ਸਿਰਕ ਦਿਆਲ ਪ੍ਰਭ ਸੇਈ ਜਨ ਲਗੇ ਭਗਤੇ। ਹਰ ਗੁਰੂ ਨਾਨਕ ਜਨ ਪਾਸਿਓ ਤੇ ਇਤ ਉਤ ਸਦਾ ਮੁਕਤੇ। ਪ੍ਰਭ ਦਾਤੋ ਦਾ ਤਾਰ ਪਰਿਓ ਜਾਚਕ ਇੱਕ ਸਰਣਾ। ਮਿਲੇ ਦਾਨ ਸੰਤ ਰੇਨ ਜੇ ਪੁਲਗ ਪਵਜਲ ਤਰਨਾ। ਬਿਨਤ ਕਰੋ ਅਰਦਾਸ ਨੂੰ ਜੇ ਠਾਕੁਰ ਭਾਵੇ। ਦੇ ਦਰਸ ਮਨ ਚਾਓ ਭਗਤੇ ਮਨ ਠਹਿਰਾਵੇ। ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ। ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਸੋਈਏ ਸ੍ਰੀ ਮੁੱਖ ਵਾਕ ਮਹੱਲਾ ਪੰਜਵਾਂ ਓਅੰਕਾਰ ਸਤਿਗੁਰ ਪ੍ਰਸਾਦ। ਕਾਚੀ ਦੇ ਮੋਹੇ ਫੁਨ ਬਾਂਧੀ ਸੱਟ ਕਠੋਰ ਕਚੂਲ ਕੁਗਿਆਨੀ। ਧਾਵਤ ਭ੍ਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ। ਜੋਬਣ ਰੂਪ ਮਾਇਆ ਮਤ ਮਾਤਾ ਵਿਚਰਤ ਬਕਲ ਵੱਡੋ ਅਭਿਮਾਨੀ।
ਪਰ ਧਨ ਪਰ ਅਪਵਾਦ ਨਰ ਨਿੰਦਾ ਜੈ ਮੀਟੀ ਜੀ ਮਾਹੇ ਹਿਤਾਨੀ ਬਲਵੰਚ ਛਪ ਕਰਤ ਉਪਾਵਾ ਪੇਕ ਸੁਤ ਪ੍ਰਭ ਪਰ ਅਪਵਾਦ ਨਰ ਨਿੰਦਾ ਪਲਪੰਚ ਛਪ ਕਰਤ ਉਪਾਵਾ ਪੇਕ ਸੁਤ ਪ੍ਰਭ ਅੰਤਰਜਾਮੀ ਸੀਲ ਧਰਮ ਦਿਆ ਸੁਚ ਨਾਸਤ ਆਯੋ ਸਰਨ ਜੀ ਕੇ ਦਾਨੀ ਕਰਨ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲੇਹ ਨਾਨਕ ਕੇ ਸਵਾਮੀ ਕੀਰਤ ਕਰਨ ਸਰਨ ਮਨਮੋਹਨ ਜੋਹਨ ਪਾਵਿਧਾਰਨ ਕਉ ਹਰ ਤਾਰਨ ਤਰਨ ਸਮਰੱਥ ਸਬੇ ਵਿਦ ਕੁਲੈ ਸਮੂਹ ਉਧਾਰਨ ਸਾਉ ਚਿਤ ਚੇਤ ਅਚੇਤ ਜਾਨ ਸਤਸੰਗਤ ਪਰਮ ਅਧੇਰ ਮੋਹਿਓ ਕਤ ਧੋ ਪੂਰਤ ਮੂਰਤ ਕਰੀ ਚਸਾ ਪਲ ਸਿਮਰਨ ਨਾ ਰਾਮ ਨਾਮ ਰਸਨਾ ਸੰਗ ਲਓ ਪੋਸ਼ੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਭਉ ਸਿਖਾ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸੋਰੋ ਕੰਚ ਖਿਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ ਖਾਨ ਪਾਨ ਸੋਤੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰਬੰਧਪ ਸੂਜਨ ਕੀ ਸਭ ਸੂਜ ਪਰੀ ਬਿਰਦਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣ ਹੀਨ ਦਿਆ ਦੀਨ ਮਿਆ ਕਰਮ ਸਿਮਰ ਸਵਾਮੀ ਕਰੀ ਕਰ ਗੈ ਲਿਹੁ ਕਿਰਪਾਲ ਕਿਰਪਾ ਨਿ ਨਾਨਕ ਕਾਟ ਪਰੰਪਰੀ ਰੇ ਮਨ ਮੂਸ ਬਿਲਾ ਮਹਿ ਗਰਬਤ ਗਰਤਬ ਮਹਾਂਮੁਗਨਾ ਮੁਕਨਾ ਸੰਪਤ ਧੂਲ ਸੰਪਤ ਦੂਲ ਝੂਲ ਸੰਗ ਝੂਲਤ ਮਾਇਆ ਮਗਨ ਪ੍ਰਮਤ ਘੁਗਨਾ ਸੁਤਬਨਤਾ ਸਾਜਨ ਸੁਖ ਬੰਧਪ ਤਾਂ ਸਿਓ ਮੋਹੇ ਬਡਿਓ ਸੋ ਕਨਾ ਬੋਇਓ ਬੀਜ ਅਹੰ ਮਮ ਅਕੁਰ ਬੀਤਤ ਔਦ ਕਰਤ ਅਘਨਾ ਮਿਰਤ ਮਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖਣਾ ਸਿਮਰ ਗੋਪਾਲ ਦਿਆਲ ਸਾਸੰਗਤ ਨਾਨਕ ਜਗ ਜਾਨਤ ਸੁਪਣਾ ਦੇਹ ਨਾ ਗੇ ਨਾ ਨੇ ਨਾ ਨੀਤਾ ਮਾਇਆ ਮਤ ਕਹਾ ਲੈ ਗਾਰੂ ਸ਼ਤਰ ਨਾ ਪਤਰ ਨਾ ਚੌਰ ਨਾ ਚਾਵਰ ਬਹਿਤੀ ਜਾਦਰ ਦੇ ਨਾ ਬਿਜਾਰੂ ਰਥ ਨਾ ਅਸਵ ਨਾ ਗਜ ਸਿੰਘਾਸਨ ਛਿਨਮੈ ਤਿਆਗਤ ਨਾ ਸੰਧਾਰੋ ਸੂਰ ਨਾ ਬੀਰ ਨਾ ਮੀਰ ਨਾ ਖਾਨਮ ਸੰਗ ਨਾ ਕੋ ਦ੍ਰਿਸ਼ਟ ਨਿਹਾਰੋ ਕੋਟ ਨਾ ਓਟ ਨਾ ਕੋਸ ਨਾ ਸੋਟਾ ਕਰਤ ਵਿਕਾਰ ਦੋ ਕਰ ਝਾਰੂ ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸੁਖ ਸਖ ਉਲਟਤ ਜਾਤ ਬਿਰਕੀ ਸ਼ਾਰੂ ਦੀਨ ਦਿਆਲ ਪੁਰਖ ਪ੍ਰਪੂਰਨ ਛਿਨ ਛਿਨ ਸਿਮਰੋ ਅਗਮ ਅਪਾਰੂ ਸ੍ਰੀ ਪਤ ਨਾਥ ਸਰਨ ਨਾਨਕ ਜਨ ਹੀ ਭਗਵੰਤ ਕਿਰਪਾ ਕਰਤਾਰੂ ਪ੍ਰਾਣ ਮਾਨ ਦਇਆ ਪ੍ਰਾਣ ਮਾਨ ਦਾਨ ਬੰਗ ਮੋਹ ਜੋਹਨ ਹੀਤ ਚੀਤੇ ਲੇਲੇ ਪਾਰੀ ਸਾਜਨ ਸੇਨ ਮੀਤ ਸੁਤ ਭਾਈ ਤਾਹੂ ਤੇਲੇ ਰਖੀ ਨਰਾਰੀ ਪਾਵਨ ਪਾਵਨ ਕੂਰ ਕਮਾਵਨ ਇਹ ਵਿਦ ਅਗਰਤ ਔਤ ਤਨ ਯਾਰੀ ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗ ਸਗਲ ਵਿਦਹਾਰੀ ਪਸਪੰਖੀ ਬਿਰਖ ਅਸਤਾਵਰ ਬੋ ਬਿਦ ਜੋਨ ਭਰਮਿਓ ਅਤ ਭਾਰੀ ਖਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਨ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਦਰੈ ਮਹੋਰ ਮਾਇਆ ਮਗਨ ਚਲੇ ਸਭ ਡਾਰੀ ਪ੍ਰਮਾਦਕ ਸਿੰਘ ਸਤ ਮੁਨਿ ਸਰ ਰਸ ਕਰਸ ਕਠਾਕਰ ਗੁਣ ਗਾਵਤ ਇੰਦਰ ਮਰਿੰਦਰ ਖੋਜਤੇ ਗੋਰਖ ਧਰਨ ਗਗਨ ਆਵਤ ਫੁਨਤਾਵਤ ਸਿੱਧ ਮਨੁੱਖ ਜੀਵ ਅਰਦਾਨਮ ਇਕ ਤਿਲਤਾ ਕੋ ਮਰਮ ਨ ਪਾਵਤ ਪ੍ਰੇ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨਤਾ ਕੇ ਦਰਸ ਸਮਾਵਤ ਸਹਿਤਿਆ ਆਨ ਕੋ ਜਾਚੇ ਮੁਕਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸ ਸੋਜ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮੋ ਕੈ ਕੂਪ ਪਰਿਓ ਕੂਪ ਗੁਬਾਰ ਪਰਿਓ ਹੈ ਏਤਾ ਗਵ ਆਕਾਸ ਨ ਮਾਵਤ ਮਿਸ਼ਟਾ ਅਸਤ ਕਿਰਮ ਉਦਰ ਭਰਿਓ ਹੈ ਦੈਦ ਸਤਾਏ ਮਹਾਂ ਵਿਖਿਆ ਕੋ ਪਰਤਨ ਸ਼ੀਨ ਅਗਿਆਨ ਹਰਿਓ ਹੈ ਜੋਬਣ ਬੀਤ ਜਰਾ ਰੋਗ ਗ੍ਰਸਿਓ ਜਮ ਦੂਤਨ ਡੰਡ ਮ੍ਰਿਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚ ਸਾਸਣ ਦੂਖ ਕਰਤ ਕਰਿਓ ਹੈ ਪ੍ਰੇਮ ਭਗਤ ਉਦਰੈ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁੱਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਤ ਮਤ ਸਰ ਦਿਸਣਾ ਬਿਨ ਸਜਾਏ ਹਰਨਾਮ ਉਚਾਰੀ ਇਸ਼ਨਾਨ ਦਾਨ ਤਾਪਣ ਸੁਚ ਕਿਰਿਆ ਚਰਨ ਕਮਲ ਹਿਰਦੇ ਪ੍ਰਵਤਾਰੀ ਸਾਜਨ ਮੀ ਸਕਾ ਹਰ ਬੰਧਪ ਜੀਨ ਤਾਨ ਪ੍ਰਾਨ ਪ੍ਰਭ ਪ੍ਰਾਣ ਅਧਾਰੀ ਉਟ ਗਈ ਸਵਾਮੀ ਸਮਰਥੇ ਨਾਗਦਾਸ ਦਾ ਬਲਹਾਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਵਾਵਨ ਪਦਿਓ ਨਾ ਜਾਤ ਬਿਤੈ ਮਨ ਦਰਸ ਮਗ ਪਾਵਕ ਚਰਿਓ ਨਾ ਜਾਤ ਰਹਿਓ ਜਨ ਧੂਰ ਲੱਗ ਨੀਰ ਨਾਕ ਸਾਕਸ ਬੋਰ ਚਲੇ ਹਰ ਪਥ ਪੱਗ ਨਾਨਕ ਰੋਗ ਦੁੱਖ ਅੱਗ ਮੋਹੇ ਸ਼ਿਦੇ ਹਰ ਨਾਮ ਖੱਗ ਉਦਮ ਕਰ ਲਾਗੇ ਬਹੁ ਭਾਤੀ ਵਿਚਰੇ ਅਨਕ ਸ਼ਾਸਤਰ ਬਹੁ ਖਟੂਆ ਪਸਮ ਲਗਾਏ ਪੀਤ ਬਹੁ ਭਰਮਤੇ ਸੂਖਮ ਦੇ ਬੰਧ ਹੈ ਬਹੁ ਜਟੂਆ ਬਿਨ ਹਰ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਵਡਾਏ ਛੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਭਾਂਤ ਥਾਟੇ ਕਰ ਥਟੂਆ ਸਵਈਆ ਮੱਲੇ ਪਹਿਲੇ ਕੇ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਧਿਆਏ ਗੁਰਦਾਤਾ ਸੰਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੇ ਵਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸਬਦ ਸਰੈ
गावे कबीर तीर मत सागर जोगी जंगम ध्यान तरै गावे इंद्रदाद इंद्रदाद इंद्राद गावे इंद्राद भगत प्रहलादक आत्म रस जिन जानेओ कब कल जस गावो गुरु नानक राज जोग जिन मानेओ गावे जनका जुगत जोगेसर हर रस पूर्ण सर्व कला गावे सनका साध सदातक मुन जन गावे अशल शला गावे गुण धूम अटल मंडल वे भगत भय रस जानेओ कब कल जस गावो गुरु नानक राज जोग जिन मानेओ गावे कपलाद आदि जोगेसर अपरंपर अवतार वरो गावे जमदगन परसा मरसर परसरा मेसर कर कुठार रग तेज हरेओ उदो अकुर बिदर गुर गावे सर्वात्म जिन जानेओ कब कल सुजस गावो गुरु नानक राजुग जिन मानेओ गावे गुण वर्ण चर गावे गुण वर्ण चार खट दर्शन ब्रह्मादक सिमरंत गुणा गावे गुण शीस सहस से जेबा रस आद अंतलि विलाग तुना गावे गुण महा देव बैरागी जिन ध्यान निरंतर जानेओ कब कल सुजस गावो गुरु नानक राजोग जिन मान्यो राजोग मान्यो बस्यो निर्वैर निरंतर श्रेष्ठ सगल उदरी नाम लै तरियो निरंतर गुण गावे सनकाद आद जनकाद जुगे लग धन धन गुरु धन जन्म सकथ भलो जग पातालपुरी जयकार तुन कब जन कल बखाण्यो हर नाम रसक नानक गुरु राजोग तय मान्यो सत जुग तय मान्यो शल्यो बल बावन भायु त्रिते ते मान्यो रावण गुरुवंश कहायो द्वापर कृष्ण मुरार कंस कृतार्थ कियो उग्रसैन को राज अपै भगत जन दियो कलयुग प्रमाण नानक गुर अंगत अमर कहायो श्री गुरु राज अब चल अटल आदि पुरख फरमायो गुण गावे रविदास भगत जयव दे जा देव त्रिलोचन नामा भगत कबीर सदा गावे समलोचन भगत बैन गुण रवै सहज आत्म रंग माणै जोग ध्यान गुरु ध्यान बिना अवर न जाणै सुखदेव परिखत गुण रवे गौतम रिख जस गायो कब कल सुजस नानक गुर नित नवतन जगशायो गुण गावे प्यार भगत नगाद पयंगम माद्यु महादेव गुण रवे सदा जोगी जत जंगम गुण गावे मनवास जन बेद व कारण विचारिया ब्रह्मा गुण उचरै जिन हुक्म सब सिष्ट सवारी है ब्रह्मांड खंड पूर्ण ब्रह्म गुण निर्गुण समझान्यो जप कल सुजस नानक गुरु सहज जोग जन मान्यो गुण गावे नाथ गुण गावे नवनाथ धन गुरु साच समायो मदाता गुण रवे जैन चक्रवे कहायो गुण गावे बलराओ सप सपत पताल बसंतो परथर गुण उचरे सदा गुर संग रहंत दुर्बा परूर्यो अग्रे अंगरे गुरु नानक जस गायो कब कल सुजस नानक गुर घट घट सहज समायो सोइये मल्ले दूजे के एक ओंकार सतगुरु प्रसाद सोई पुरख तन करता कारण करतार करण समर्थो सतगुरु धन नानक मस्तक तुम धरियो जन हथो ते ता धरियो मस्तक हथ सहज अम्यो उठो सज सुर नर गण मुन मोहे आगाज मारियो कंटक काल गरज धावत लियो बरज पंच भूत एक घर राख ले समझ जग जीतो गुरुद्वार खेले सपत सार अत उन्मन लिव राख राख निरंकार कहो कीर्त कल सहार सपत दीप मुझार लहना जगतर गुर परसमुरार जाकी दृष्ट अमृत धार कलु कालुख खन उतार तिमर अज्ञान जाहे दर्श तुआर ओज सेवे शब्द सार गाखड़ी बिखमकार ते नर भाव उतार किए निर्भार सत संगत सहज सार जा गीले गुर विचार निमरे भूत संदीप परम प्यार कहो कीर्त कल सहार सपत दीप मझार लहना जगत्र गुर परसमरार तय तव दरियो नाम अपार विमल जासम विथार साधक सिद्ध सुजन जिया को आधार तू ता जनक राजा अवतार शब्द संसार सार रहे जगतर जल पदम विचार कल्पता कल्पतर रोग बिदार संसार ताप निवार आत्मा त्रिविद तेरे एक लिवतार कहो कीरत कल सहार सपति मुजार लहना जगतर गुर पर सुमरार तय ताह थर्थ पायो मान सेव्या गुर प्रवान मान सेव्या गुर प्रवान साध अजगर जिन किया उन्मान हर हर दर्स समान आत्मा वत ज्ञान जानिए अकल गत गुर प्रवान जांकी दिष्ट अचल ठान बिमल बुद्ध सुथान पहर सील सना सकत बिदार कहो तीर्त कल सहार सपत दी मुजार लहना जगत गुर परसमरार दिष्ट तरत तम
हरन दहन अग पाप प्रनासन शब्द सूर बलवंत काम क्रोध काम अरकोध विनासन लोभ मोह बस करण सरण जाचक प्रतिपालन आत्म रत संग्रहन कहन अमृत कल ढालन सतगुरु कल सतगुर तिलक सत लागे सो पै तरै गुर जगत फिरन सी अंगरियो अंगरो राज जोग लहना करे सदा अकल लिव रहे करम स्यो इच्छा चारे द्रम सुपूर ज्यो निवै खवै कस विमल विचारै एह तत् जानियो सर्वगत अलख वडाणी सहज भाई संच्यो करण अमृत कल बाणी गुरगम प्रवान ते पायो सतसंतोख ग्राह जलियो हर परस्यो कल कल समुल वे जन दर्शन लहने भयो मन विसास पायो गहर गहो हतरत दियो गरल नास तन नठेयो अम्यो अत्रगत पियो रिदपगास जाग्यो अलख कल धारी जुगंतर सतगुरु सहज समाध रव्यो समान निरंतर उदारो चित उदारिद हरन पिखंते कलमल तरसन सदरंग सहज कल उच्चरे जस चंपो लहने रसन नाम अवकद नाम आधार अरनाम समाज सुख सदा नाम इंसान सो है रंग रत्तो नाम स्यों कल नाम सुर नर बो है सुर नरे बो है नाम परसजन पायो सत प्रगट्यो रव लोए दर्शन परसिया गुरु कै अठ सठ मजन होए सच तीर्थ सच इशनान अर पूजन पाओ सच सदा सच पकंत सोहे सच पायो गुरु शब्द सच नाव संगति बोहे जस सच संजम वर्त सच कल कब कल कब जन कल बखान दर्शन परसिया गुरु कै सच जन प्रवान अमय दृष्ट शुभ करे हरे अग पाप सकल मल काम क्रोध अर लोभ बहु बस करे सबे बल सदा सुख मन वसै दुख संसार खोवै गुरु नाम निध दरियाउ जन्म हम काल कतुवै सो कहो टल गुरु सेवियै सुबाए दर्शन परसिया गुरु कै जन्म मरण दुख जाए सवैये मल्ले तीजे के एक ओंकार सतगुरु प्रसाद सोई पुरख सिवर साचा जांका एक नाम अशल संसारे जिन भगत पव जल तारे सिमरो सोई नाम प्रदात तनाव रसक नानक लहना थप्यो जेन सर्ब सिद्धि कव जन कल सबुद्धि कीरत जन अमरदास विस्तरीय विस्तरिया कावल जन कल समुदी कीर्त जन अमरदास विस्तरिया कीर्त रव किरण प्रगट संसारे साख त्रोवर मवलसरा उत्तर दक्षिण पूर्व अर पश्चिम जय जयकार जबंथ नरा हरनाव रसन गुरमुख बरदायु उल्ट गंग पश्चिम धरिया सोई नाम अशल भगते पवतार अमरदास गुर कौ फुरिया सिमर सिमरै सोई नाम जख आर किन्नर साधक सिद्ध समाध हरा सिमरै नखत्र अवर त्रु मंडल नरदाद प्रहलाद वरा नस्तसियर अरसूर नाम उलासै सैल लोजन उदरिया सोई नाम अशल भक्ते पवतार अमरदास गुर को फुरिया सोई नाम सिवर नाव नाथ निरंजन शिव का सनका समुद्रिया चौरासी सिद्ध बुद्ध जित राते अमरीक पवजल तरिया उदो अकुरुर तिलोचन नामा कल कबीर कल हरिया सोई नाम अशल भगते पवतार अमरदास गुर को फरिया तित नाम लाग ततीस त्याव जति तपी सर मन वसिया सोई नाम सिमर गंगेव पिताम चारण चित अमृत गसिया अमृत रसिया तित नाम गुरु गंभीर गरुआ मत सतकर संगत उदरिया सोई नाम अशल भगते पवतार अमरदास गुर को फरिया नाम कत संसार करन रव स्वरंतर साखे उत्तर तिखन उत्तर दखन पूब देश पच्चम जस भाख है जन्म ता ए सख्यात जित नाम हर हृदय निवासे सुर नर गण गंधर्व शे दर्शन असासे भलो प्रसिद्ध तेजो तनो कल जोड़ कर त्यायो तायो त्यायो सोई नाम भगत पवजल हर गुर अमरदास ते पायो नाम त्यावे देव ततीस अरस साधक सिद्ध नर नाम खंड ब्रह्मांड तारे जय नाम समाध्यो हरक सोग सम कर सहारे नाम श्रमोण श्रोमण सर्व में भगत रहे लिवतार सोई नाम पदार्थ अमर गुर तुस दियो करतार सत सूरोप सील बलवंत सत पाए संगत सघन गरु मत निरवैर लीना जस धीरज तुर तुवल तुझा सेत बेकुंठ बीना परसै संत प्यार जय करतार संयोग सत गुरु सेव सुख पायो अमर गुर कीतो जोग नाम नावन
ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਏ ਮੁਕਮਿਸ਼ਟ ਬਣੀ ਧੰਨ ਸਤਿਗੁਰੂ ਸੇਵਿਓ ਜਿਸ ਪਾਸਾਏ ਗਤ ਅਗਮ ਜਾਣੀ ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਏ ਮੁੱਖ ਮਿਸ਼ਟ ਬਾਣੀ ਤਨ ਸਤਿਗੁਰੂ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁਲ ਸੰਭੂ ਸਮੁੰਦਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਲ ਉਚਰੈ ਗੁਰ ਪ੍ਰਸਿਓ ਅਮਰ ਪ੍ਰਗਾਸ ਬਾਰਜ ਕਰ ਦਾਹਨੇ ਸਿਦਸਨ ਮੁੱਖ ਮੁੱਖ ਜੋ ਹੈ ਰਿਦ ਬਸੇ ਭਾਵਾਂਗ ਜੇ ਤੀਨ ਲੋਕੰਤਰ ਮੂਹ ਹੈ ਹਿਰਦੇ ਬਸਿਓ ਅਲ ਅਕ ਹੀਓ ਸੋਏ ਰਸ ਤਿਨਹੀਂ ਜਾਤੋ ਮੁੱਖ ਭਗਤ ਉਚਰੈ ਅਮਰ ਗੁਰ ਇਤ ਰੰਗ ਰਤ ਮਸਤਕ ਨਿਸ਼ਾਨ ਸਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰ ਸਗਿਆ ਸਤਿਗੁਰੂ ਤਿਲਕ ਸਰਬ ਇਸ਼ਤਨ ਸ਼ਿਸ਼ਤਨ ਪਾਇਓ ਚਰਨ ਤਾਪਰ ਸਕਿਆਤ ਚਰਨ ਗੁਰ ਅਮਰ ਪਵਲ ਗੈ ਪਵਲ ਰੈ ਹੱਥ ਤਾਂ ਪਰ ਸਖਿਅਤ ਹੱਥ ਲੱਗੈ ਗੁਰ ਅਮਰ ਪੈ ਜੇ ਤੈ ਪਰ ਸਖਿਅਤ ਜੇ ਗੁਰ ਅਮਰ ਭਨੀਜੈ ਨੈਣ ਤਾਂ ਪਰ ਸਖਿਅਤ ਨਾਇਨ ਗੁਰ ਅਮਰ ਭਖੀਜੈ ਸਰਵਨ ਤਾਂ ਪਰ ਸਖਿਅਤ ਸਰਵਣ ਗੁਰ ਅਮਰ ਸਨੀਜੈ ਸਖਿਅਤ ਸੋ ਹੀ ਹੋ ਜਿਤ ਹੀ ਹੈ ਬਸੇ ਗੁਰ ਅਮਰਦਾਸ ਨਿਤ ਜਗਤ ਪਿਤ ਸਖਿਅਤ ਸੋ ਸਿਰ ਜਲਪ ਭਨੈ ਜੋ ਸਿਰ ਨਵੈ ਗੁਰ ਅਮਰ ਨਿਤ ਤੇ ਨਰ ਦੁੱਖ ਨ ਭੁੱਖ ਤੇ ਨਰ ਨਿਧਾਨ ਨਰ ਨਿਧਨ ਨਉ ਕਹਿਓ ਤੇ ਨਰ ਸੋਕ ਨਹਿ ਹੋਏ ਤੇ ਨਰ ਸੇ ਅੰਤ ਨ ਲਹੀ ਆਏ ਤੇ ਨਰ ਸੇਵ ਨਹਿ ਕਰੇ ਤੇ ਨਰ ਸਹਿ ਸਹਿ ਸੰਪੈ ਤੇ ਨਰ ਦੁਲੀਚੇ ਬਹਿ ਤੇ ਨਰ ਉਥਪ ਬਿਥ ਪੈ ਸੁਖ ਲਹਿ ਤੇ ਨਰ ਸੰਸਾਰ ਮੈਂ ਅਬੇ ਪਟ ਰਿਪ ਮਦ ਤੇ ਸਕਿਆ ਤੇ ਨਰ ਜਲ ਭਨੈ ਗੁਰ ਅਮਰਦਾਸ ਪ੍ਰਸੰਨ ਜਿਹੇ ਤੇ ਪੜਿਓ ਤੇ ਪੜਿਆਇਓ ਤੇ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨਾਇਨ ਬਾਇਨ ਮੋਹ ਇੱਕ ਇੱਕ ਦੋਇਨ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਨੋ ਤਿਸ ਏਕ ਅਰ ਪੰਜ ਸਿੱਧ ਪੈਤੀਸ ਨਾ ਵਕੀਨੋ ਇੱਕੋ ਜੇ ਲਾਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਣਿਓ ਗੁਰ ਅਮਰਦਾਸ ਜਲ ਭਨੈ ਤੋਂ ਇੱਕ ਲੋੜੈ ਇੱਕ ਮੰਨਿਓ ਜੇ ਮਤ ਕਹੀ ਜੈ ਦੇਵ ਜੇ ਮਤ ਨਾਮੇ ਨਿਸਮਾਣੀ ਜੇ ਮਤ ਤ੍ਰਲੋਚਨ ਚਿੱਤ ਭਗਤ ਕਬੀਰ ਜਾਣੀ ਰੁਕ ਮਾਗਦ ਕਰਤੂਤ ਰਾਮ ਜੰਪੋ ਨਿਤ ਭਾਈ ਅਮਰੀਕ ਪ੍ਰਹਲਾਦ ਸਰਨ ਗੋਬਿੰਦ ਦਰਸਗਤ ਪਾਈ ਗੋਬਿੰਦ ਅਮਰੀਕ ਪ੍ਰਹਲਾਦ ਸਰਨ ਗੋਬਿੰਦ ਗਤ ਪਾਈ ਤ੍ਰੈਲੋਭ ਤੈਲੋਭ ਕਰੋ ਤ੍ਰਿਸ਼ਨਾ ਤਜੀ ਜੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਸ ਭਗਤ ਹੈ ਦੇਖ ਤਰਸ ਪਾਵ ਮੁਕਤ ਗੁਰ ਅਮਰਦਾਸ ਪਰਸੀ ਹੈ ਪੋਹਮ ਪਾਤਕ ਬਿਨਾਸੇ ਗੁਰ ਅਮਰਦਾਸ ਪਰਸੀ ਹੈ ਸੇ ਸਾਧਕ ਆਸਾਸੇ ਗੁਰ ਅਮਰਦਾਸ ਪਰਸੀ ਹੈ ਧਿਆਨ ਲਈਏ ਮੋਹ ਪਾਉ ਮੁੱਕੇ ਹੈ ਗੁਰ ਅਮਰਦਾਸ ਪਰਸੀ ਹੈ ਅਬ ਭੈ ਲੱਭੈ ਗਹ ਚੁੱਕੈ ਇੱਕ ਬਿਨ ਦੁਗਣ ਜੋ ਤਾਂ ਰਹਿ ਜਾਂ ਸੁਮੰਤਰ ਮਨ ਵੈਲ ਹੈ ਜਲ ਪਾ ਪਦਾਰਥ ਇਤੜੈ ਗੁਰ ਅਮਰਦਾਸ ਡਿੱਠੇ ਮਿਲੈ ਸੱਚ ਨਾਮ ਕਰਤਾਰ ਸੋ ਦ੍ਰਿ ਨਾਨਕ ਸੰਗ੍ਰਹਿਓ ਤਾਤੇ ਅੰਗਦ ਲੈਣਾ ਪ੍ਰਗਟ ਦਾਸ ਚਰਨੇ ਲਿਵ ਰਹਿਓ ਤਿਤ ਕੁਲ ਗੁਰ ਅਮਰਦਾਸ।

ਗੁਰ ਸਿੱਖੈ ਸਰਨ ਪਰੇ ਤੇ ਉਬਰੈ ਛੋੜ ਜਮ ਪਰ ਕੀ ਲਿਖੈ ਭਗਤ ਭਾਈ ਭਰਪੂਰ ਦੇ ਉੱਚਰੈ ਕਰਤਾਰੇ ਗੁਰ ਗਾਹੁਰ ਦਰਿਆਉ ਪਲਕ ਡੁਬੰਤੇ ਤਾਰੇ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰੇ ਉੱਚਰੇ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁੱਖ ਦਰਿਦਰ ਪਰ ਹਰੇ ਪਰੇ ਪਰ ਹਰ ਪਰੇ ਚਿਤ ਚਿਤਵੋ ਅਰਦਾਸ ਕਹੋ ਪਰ ਪੈ ਨਾ ਸਕੋ ਸਰਬ ਚਿੰਤ ਤੁਧ ਪਾਸ ਸਾ ਸੰਗਤ ਹਉ ਤਕੋ ਤੇਰੇ ਹੁਕਮ ਪਵੇ ਨਿਸਾਨ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੇ ਸਭ ਉਦਿਸ਼ਟ ਨਾਮ ਕਰਤਾ ਮੁਕਮੇਵਾ ਅਗਮ ਅਲਖ ਕਾਰਨ ਪੁਰਖ ਜੋ ਫਰਮਾਵੇ ਸੋ ਕਹੋ ਗੁਰ ਅਮਰਦਾਸ ਕਾਰਨ ਕਰਨ ਜਿਵ ਤੂੰ ਰੱਖੈ ਤਿਵਰ ਹਉ ਭਿਖੇ ਕੇ ਗੁਰ ਗਿਆਨ ਗੁਰ ਅਰ ਧਿਆਨ ਤਤ ਸੁ ਤਤ ਮਿਲਾਵੇ ਸੱਚ ਸੱਚ ਜਾਣੀਏ ਇੱਕ ਜਿੱਤੈ ਲਿਵਲਾਵੇ ਕਾਮ ਕ੍ਰੋਧ ਵਸ ਕਰੇ ਪਵਨ ਉਡੰਤ ਨ ਧਾਵੈ ਨਿਰੰਕਾਰ ਕੇ ਵਸੇ ਦੇਸ ਹੁਕਮ ਬੁਝ ਵਿਚਾਰ ਪਾਵੈ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੇ ਜਿਨ ਕਿਸ਼ ਕੀਓ ਗੁਰ ਮਿਲਿਓ ਹੋ ਸੋਏ ਭਿਖਾ ਕਹੇ ਸਹਿਜ ਰੰਗ ਦਰਸਨ ਦਿਓ ਰਹੋ ਸੰਤ ਹੋ ਢੋਲ ਸਾਧ ਬਹੁ ਤੇਰੇ ਡਿੱਠੈ ਸੰਨਿਆਸੀ ਤਪਿਆਸੀ ਮੁਖ ਪੰਡਿਤ ਮੁੱਠੈ ਬਰਸ ਏਕ ਹਾਉ ਫਿਰ ਉਹ ਕਿਨੇ ਨਹਿ ਪਰਚੋ ਲਾਇਓ ਕਹਿਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹਉ ਕਿਆ ਕਹੋ ਗੁਰਦੈ ਗੁਰਦੈ ਮਿਲਾਇਓ ਭਿਖਿਆ ਜੇਉ ਰੱਖੈ ਤਿਵਰ ਹਉ ਪਹਿਰ ਸਮਾਧ ਸੁਨਾਹ ਗਿਆਨ ਹੈ ਆਸਨ ਚੜਿਓ ਧਰਮ ਧਨਖ ਕਰ ਗਹਿਓ ਭਗਤ ਸੀਲੇ ਸਰ ਲੜਿਓ ਭੈ ਨਿਰਪਉ ਹਰ ਅਟਲ ਮਨ ਸ਼ਬਦ ਗੁਰ ਨੇਜਾ ਗੱਡਿਓ ਕਾਮ ਕੋ ਲੋਭ ਮਹਿ ਲੋਭ ਮੋਹ ਅਪਤ ਪੰਚ ਤੂਤ ਪਖੰਡਿਓ ਭਲੋ ਪੁਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਰ ਗੁਰ ਅਮਰਦਾਸ ਸਚ ਸਲ ਭਣ ਤੈ ਦਲ ਜੀਤੋ ਇਵ ਯੁੱਧ ਕਰ ਕਨਹਰ ਬੂੰਦ ਵਸੋ ਰਮਾਵਲੋ ਕੁਸਮ ਬਸੰਤ ਗੰਤ ਨ ਆਵੈ ਰਾਸਸ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲੇ ਉਨੇ ਜੋ ਗਾਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਸਵਈਏ ਮੱਲੇ ਚੌਥੇ ਕੇ ਓੰਕਾਰ ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਨਿਰੰਜਨ ਧਿਆਵ ਗੁਰਪ੍ਰਸਾਦ ਹਰ ਗੁਣ ਸਤਗਾਵ ਗੁਣ ਗਾਵਤ ਮਨ ਹੋਈ ਵਿਕਾਸਾ ਸਤਿਗੁਰੂ ਪੂਰਜਨੇ ਕੀ ਆਸਾ ਸਤਿਗੁਰੂ ਸੇ ਪਰਮ ਪਦ ਪਾਇਓ ਵਿਆਸੀ ਵਿਗਤ ਧਿਆਇਓ ਤਿਸ ਭੇਟੇ ਦਰਦਰ ਨਾ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪਾਓ ਗੁਣ ਬਿਮਲ ਸੁਜਨ ਜਨ ਘੇਰੇ ਅਮਿਆ ਨਾਮ ਜਾਂ ਕੋਫਰਿਆ ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ਉਰ ਧਰਿਆ ਹਰ ਨਾਮ ਰਸ ਕੋ ਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੈ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਛੁੱਟਤ ਭਰਵਾ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੇ ਸੰਤ ਕਰੈ ਮੁਨ ਮਨ ਮੰਜਨ ਪੁਭਜਨੋ ਸੇਵਾ ਕਰੀਆ ਤਿੰਨ ਪਉ ਨਿਵਾਰ ਅਨਪੈ ਪਦੀਨਾ ਸ਼ਬਦ ਮਾਤਰ ਤੇ ਉਦਰ ਧਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਸਤਿਗੁਰ ਮਤ ਗੂੜ ਬਿਮਲ ਸਤਸੰਗਤ ਆਤਮ ਰੰਗ ਚਲੂਲ ਭਇਆ ਜਾਗਾ ਜਾਗਿਆ ਮਨ ਕਬਲ ਸਹਿਜ ਪ੍ਰਕਾਸਿਆ ਅਭੇ ਨਿਰੰਜਨ ਘਰੇ ਹਿਲਹਾ ਸਤਿਗੁਰ ਦਿਆਲ ਹਰਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੈ ਕਵ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਪਰ ਪਰੇ ਅਨੁਪਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮਾਂਤ ਜ ਮਰਮ ਭਉ ਭਾਗਾ ਚਿਤ ਲਾਗਾ ਸੰਤੋਖ ਸਰੈ ਕਵ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਪਰ ਪਰੇ ਅਪਰ ਭਰੇ ਪਾਇਓ ਅਪਾਰਿਦ ਅੰਤਰ ਧਾਰਿਓ ਦੁਖ ਪੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਭਾਏ ਪ੍ਰੇਮ ਰਸ ਆਪੇ ਜਾਣਾਏ ਸਤਿਗੁਰ ਕੇ ਪ੍ਰਸਾਦ ਸਹਿ ਸੇਤੀ ਰੰਗ ਮਾਣੈ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਵਰਤਾ ਗੁਰ ਰਾਮਦਾਸ ਕਲ ਉੱਚਰੈ ਤੇ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੇ ਅਮੈ ਰਸ ਰਸਨ ਪ੍ਰਕਾਸੇ ਮਿਲਤ ਸਾਂਤ ਉਪਜੈ ਦੂਰਤ ਦੁਰੰਤਰ ਨਾਸੈ ਸੁਖ ਸਾਗਰ ਪਾਇਓ ਤਿੰਤ ਹਰ ਮਗਨ ਹੁਟੈ ਸੰਜਮ ਸਤ ਸੰਤੋਖ ਸੀਲ ਸਨਾਹ ਮੁਫੁਟੈ ਸਤਿਗੁਰ ਪ੍ਰਮਾਨ ਪਿਦਨਾ ਸਿਰਿਓ ਜਗ ਜਸਤੂਰ ਬਜਾਇਓ ਗੁਰ ਰਾਮਦਾਸ ਕਲ ਉੱਚਰੈ ਤੈ ਅਪੈ ਪਰ ਅਮਰ ਪਦ ਪਾਇਓ ਜਗ ਜੀ ਧੁੱਪ ਸਤਿਗੁਰ ਪ੍ਰਮਾਨ ਮਨ ਏਕ ਧਿਆਇਓ ਧੰਨ ਧੰਨ ਸਤਿਗੁਰ ਰਾਮ ਅਮਰਦਾਸ ਜਿਨ ਨਾਮ ਦ੍ਰਿੜਾਇਓ ਨਾਮ ਨਿਧ ਨਾਮ ਨਿਧਾਰ ਦਸਤਾਂ ਕੀ ਦਾਸੀ ਸਹਿ ਸਰੋਵਰ ਮਿਲਿਓ ਪੁਰਖ ਭੇਟਿਓ ਅਵਿਨਾਸੇ ਆਦਲ ਭਗਤ ਚਿਤ ਲਗ ਤਰੇ ਸੋ ਗੁਰੂ ਨਾਮ ਦ੍ਰਿੜਾਇਓ ਗੁਰ ਰਾਮਦਾਸ ਕਲ ਉੱਚਰੈ ਤੇ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪ੍ਰਵਾਹ ਪ੍ਰੀਤ ਪਬੁਲੀ ਨਾ ਹੁਟੈ ਸਤਿਗੁਰੂ ਸ਼ਬਦ ਅਥਾ ਅਮਿਆ ਧਾਰਾ ਰਸ ਗੁੱਟੈ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ
ਆਜੋਨੀ ਸਭ ਵਿਉ ਜਗਤ ਗੁਰ ਬਚਨ ਤਰਾਯੋ ਅਭਿਗਤ ਅਗੋਚਰ ਅਪਰੰਪਰ ਮਨ ਗੁਰ ਸ਼ਬਦ ਵਸਾਇਓ ਰਾਮਦਾਸ ਕਲ ਉਚਰੈ।

0: जगत उदाहरण पायो, जगत उदाहरण नाम निधान, भगते पव तारण, अमृत बूंद हरना, बिस्की विखे निवारण, सहज सरोवर सहज तरोवर फल्यो ज्ञान, अमृत फल लागै, गुर प्रसाद पाईऐ धन ते चन वड भागे ते मुक्ते पाए, सतगुरु शब्द मन गुर परचा पायो, गुरु रामदास रामदास कल उचरै तै शब्द निशान पजायो, सहज सदा सहज सवान संतोख सरचियो, सदा सील सना सोहे, गुरु गुर शब्द समाचरियो, नाम टेक सगंध बोहे, आजोनी पल अमर अमल सतगुरु संग निवास, गुरु रामदास कल उचरै तो सहज सरोवर वास, गुर जिन को सुप्रसन्न नाम हर हृदय निवासे, जन का गुर सुप्रसन्न दूर तदरंतर नासै, गुर जिन को सुप्रसन्न मान अभिमान निवारे, जिन का गुर सुप्रसन्न शब्द लग पव जल तारे, परचो प्रमाण गुरु पायो, तिन सकियत जन्म जग, श्री गुरु सरन पज कल कब भुगत मुक्त, सब गुरु लग सतगुरु खेमा ताणिया, जुग जूथ समाणै, अनपो निजा नाम टेक जित भगत आकाने, गुरु नानक अंगद अमर भगत हर संग समाणै, राज जो गुरु रामदास तुम हू रस जाने, जनक सोए जिन जानिया, उन मन रथ धरिया, सत संतोख समाचरे अपरा सर भरिया, कथ कथा अमरापुरी जिस देसो पावे, ए जनक राज गुरु रामदास तुझ ही बने आवे, सतगुरु नाम एक मन जपै, दृतन जन दुख पाव कौ कत होवे, जियो तारन तरन खिन मात्र, जांको दृष्ट धारे, शब्द रिद विचारे, काम क्रोध खोवे, जियो जीअन सबन दाता, अगम ज्ञान बखाता, अहिनस ध्यान धावे, पलकना सोवे, जियो जाको देख दरिद्र जावे, नाम सो निदान पावे, गुरमुख ज्ञान दुरमत मैल धोवे, जियो सतगुरु नाम एक मन, सतगुरु नाम एक लिव मन जपै, दृतन जन तिन जन दुख पाप कौ कित होवे, जियो धर्म करम पूरे सतगुरु पाई है, जाकी सेवा सिद्ध साध, मुन जन सुरनार सुरनर जाचे शब्द सार, एक लवलाई है फुन जाने को तेरा अपार, निरपौ निरंकार अकथ कथन कहा कथनहार, तुझे बुझाई है परम भूले संसार, छुट है जूनी संघार, जम को ना दंड काल, गुरमताई है मन प्राणी मुग्ध विचार, एनस जप धर्म करम पूरे सतगुरु पाई है, हौ बल बल जाऊं सतगुरु साचे नाम पार, कवन उपमा देव कवन सेवा सरेओ, एक मुख रसना रसो जुग जोर कर, फुन मन बच करम जान अनंत दूजा ना मान, नाम सो अपार सार दीनो गुरद धार, नल काव पारस परस कच कंचना होए चंदना, सो बास जास सिमरत अनतार, जाके देख द्वारे काम क्रोध ही नवारे, जी हों बल बल जाऊं सतगुरु साचे नाम पर, राज जोग तक दीन गुरु रामदास, प्रथमे नानक चंद जगत पयो आनंद तारन, मन जन कियो प्रगास, गुर अंगद दियो निदान अकथ कथा ज्ञान, पंच भूत बस कीने जमतना त्रास, गुर अमर गुरु श्री सत युग श्री सत कल युग राखी पत, अगन देखत गत चरण कवल जास, सब बेद मान्यो मन तब ही पयो प्रसन्न, राज योग तक दियन गुर रामदास रंड।
1: ਕੀਉ ਸਸਰਿਖ ਨਿਸੁਰ ਦਿਸ ਨਿਜਨ ਸੈਲ ਤੁਰੂ ਫਲ ਫੁਲਕ ਦਿਓ ਗੁਰ ਸੁਰ ਨਰ ਸਭ ਤੋਂ ਸਮੁੰਦਰ ਕਿਆ ਧਾਰਿਓ ਤ੍ਰਿਪੁੰਜਾ ਸੋ ਸੋਈ ਏਕ ਨਾਮ ਹਰ ਨਾਮ ਸਤਿ ਪਾਇਓ ਗੁਰੂ ਅੰਮ੍ਰਿਤ ਆਰਾਮ ਪ੍ਰਗਾ ਕੱਚੋ ਕੰਚਨ ਪਿਓ ਸਤਿਗੁਰੂ ਸਰਨ ਸੁਣੀ ਬਿਖਤੇ ਅੰਮ੍ਰਿਤ ਸਤਿਗੁਰੂ ਮੁਖ ਪੁਣਿਓ ਲੋਹੋ ਹੋਇਓ ਨਾਲ ਸਤਿਗੁਰੂ ਜਾ ਧਾਰੇ ਪਾਹਣ ਮਾਹਣ ਪੁਣ ਕਰੇ ਪਿਉਣ ਗੁਰ ਪਿਆਣ ਵਿਚਾਰੇ ਕਾਠੋ ਸਿਰਖੰਡ ਸਤਿਗੁਰੂ ਪਿਓ ਦੁੱਖ ਦਰਤਨ ਕੇ ਗਿਆ ਸਤਿਗੁਰੂ ਚਰਨ ਪਰਸਿਆ ਸੇ ਪਾਸ ਪਰੇ ਸੁਣ ਰਿਹਾ ਜਾਮ ਗੁਰੂ ਹੈ ਵੱਲ ਤੁਨ ਦੇਖਿਆ ਗਾਰੂ ਦੀਜੇ ਜਾਮ ਗੁਰੂ ਹੈ ਵੱਲ ਲਖਵਾਹ ਕਹਿ ਕੀਜੇ ਜਾਮ ਗੁਰੂ ਹੈ ਵੱਲ ਔਰ ਧਿਆਨ ਅਨਲ ਪਰ ਜਾਮ ਗੁਰੂ ਹੈ ਵੱਲ ਸਭ ਸਾਖੀ ਸੋ ਸੱਚੇ ਘਰ ਜੋ ਗੁਰੂ ਗੁਰੂ ਨੇ ਜਪੇ ਦਾਸ ਪਟ ਪਿੰਦ ਕਹੇ ਜੋ ਗੁਰੂ ਨਾਮ ਜੀ ਨਾ ਤਰੇ ਸੋਖ ਜਨਮ ਮਰਨ ਦੋ ਥੇ ਰਹਿ ਗੁਰਬਿਨ ਕੋਰ ਅੰਧਾਰ ਗੁਰੂ ਨੂੰ ਸਮਝ ਨਾ ਆਵੇ ਗੁਰਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਗੁਰੂ ਕਰ ਸੱਚ ਵਿਚਾਰ ਗੁਰੂ ਕਰ ਰਹੇ ਮਨ ਮੇਰੇ ਗੁਰ ਸ਼ਬ ਗੁਰ ਕਰ ਸ਼ਬਦ ਸਗਨ ਅਗਨ ਕਟੈ ਸਭ ਤੇਰੇ ਗੁਰੂ ਨਾਨਕ ਬੈਣ ਗੁਰ ਗੁਰ ਕਰੋ ਗੁਰੂ ਸਤ ਕਾਵ ਜਾਲੇ ਕਹਿ ਜਿਨ ਗੁਰੂ ਗਿਨਾ ਦੇਖਿਓ ਤੈ ਨਹਿ ਕਿਓ ਤੇ ਅਕਥ ਸੰਸਾਰ ਮੈਂ ਗੁਰੂ ਗੁਰੂ ਗੁਰ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਰਸ ਕਲ ਜੁਗੀ ਰਾਏ ਸੁਨ ਸਮਾਧ ਸਬ ਜਸ ਤੇਰੇ ਹੁਣ ਦੁੱਖ ਨਾਸ ਹੁਦਾਏ ਸੂਰੋ ਸੋ ਧਰਤ ਧਿਆਨ ਬਸ ਤੈ ਨੇਰ ਪੂਰਵ ਪੁਰਖ ਦੇ ਹਰ ਸਿਮਰਤ ਮੁਖ ਦੈਕ ਤਕ ਦੈ ਕਰੇਰ ਪ੍ਰੇਰ ਜੋ ਹਰ ਬੁੱਧ ਹਰ ਦਸ ਦਸਾਦ ਗੁਰੂ ਗੁਰੂ ਗੁਰ ਕਰਮਣ ਮੇਰੇ ਗੁਰਮੁਖ ਦੇ ਗੁਰੂ ਸੁਖ ਪਾਇਓ ਫਜੇ ਪਿਆਸ ਪਿਓਸ ਭਵਨ ਕੀ ਬੰਚਿਤ ਪੁਰਸ ਬੁਲਾਇਓ ਪੂਰਨ ਭੋਮਨ ਠੋਰ ਬਸੂ ਰਸ ਬਾਸਨ ਸੋ ਜਾ ਦੈ ਨਿਸਧਾਇਓ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ ਗਏ ਗੁਰ ਦੁੱਖ ਬੁਰਖਣ ਕੇ ਗੁਰੂ ਗੁਰਮੁਖ ਦੇ ਗੁਰੂ ਸੁਖ ਪਾਇਓ ਸਰਮ ਲੱਥ ਗੁਰੂ ਸ੍ਰੀ ਹੱਥ ਰਿਓ ਗੁਰ ਕਿੰਨੀ ਕਿਰਪਾ ਹਰ ਨਾਮ ਦੀ ਓ ਜਿਸ ਦੇਖ ਚਰਨ ਅਗਨ ਹਰ ਹੋ ਮਸ ਨਿਸਸ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਧ ਭਾਂਡਰ ਬਣੋ ਦਾਸ ਗੁਰੂ ਸੋ ਸਾਸ ਜਗਤਰ ਗੁਰੂ ਕੀ ਪਾਰਸ ਫਿਟ ਪਰਸ ਕਰੋ ਰਾਮਦਾਸ ਗੁਰੂ ਹਰ ਸਤ ਕੀ ਓ ਸਮਰੱਥ ਗੁਰੂ ਸ੍ਰੀ ਹੱਥ ਰਿਓ ਹਰਾ ਖੂਰਾ ਦਾਸ ਭੱਟ ਕੀ ਲਾਜ ਜੈ ਸ੍ਰੀ ਰਾਖੀ ਲਾਜ ਭਗਤ ਪ੍ਰਹਲਾਦ ਕੀ ਹਰ ਨਾਕਸ਼ ਪਾਰੇ ਕਰਿਆ ਦੀ ਲਾਜ ਰਖਾਈ ਹਰ ਪ੍ਰਭ ਦੀ ਸਕਾਤ ਸੋ ਦਾਮਾ ਆਪਦਾ ਤੇ ਰੱਖਿਆ ਗਣ ਕਾ ਪੁਰਤ ਪੁਰਤ ਸਾਜ ਸ੍ਰੀ ਸਤਿਗੁਰ ਸਭ ਪ੍ਰਸੰਨ ਕਲਯੁਗ ਹੋਏ ਰਾਖੋ ਦਾਸ ਭੱਟ ਕੀ ਲਾਜ ਚੋਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਕਰਮ ਪ੍ਰਾਣ ਜਪ ਪ੍ਰਾਣਿਓ ਸ਼ਬਦ ਹਰ ਹਰ ਜਪੇ ਨਾਮ ਨਾਮਣ ਦੇ ਆਪੇ ਰਸਨ ਅਹਿਨਿਸ ਰਸ ਸਤਿ ਕਰ ਜਾਣਿਓ ਹੁਣ ਪ੍ਰੇਮ ਰੰਗ ਪਾਈ ਗੁਰਮੁਖ ਤੇ ਆਈਏ ਅਨਮਾਰਗ ਤਜੋ ਭਜੋ ਹਰ ਗਿਆਨਿਓ ਗੁਰੂ ਬਚਨ ਰੇ ਦਮਤਾਰੋ ਪੰਚ ਭੂ ਬਸ ਕਰੋ ਜਨਮ ਕੁਲੋ ਦਰੋ ਦੁਆਰ ਹਰ ਮਨ ਮਾਨਿਓ ਜੋ ਤਾ ਸਭ ਸੁਖਨੇ ਤੇ ਤੁਦ ਤੁਮ ਜਾਂਚੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣਿਓ ਗੁਰੂ ਗੁਰ ਗੁਰੂ ਜਪ ਗੁਰੂ ਜਪ ਸਤ ਕਰ ਅਗਮ ਗੁਣ ਗਿਆ ਜਾ ਨਿਧਾਨ ਹਰ ਮੰਤਰੋ ਧਿਆਨ ਅਹਿੰਸ ਕਰੋ ਬਚਨ ਗੁਰੂ ਦੇ ਧਾਰੇ ਹੁਣ ਗੁਰੂ ਜਲ ਬਿਮਲ ਅਥੈ ਮਜਨ ਕਰੋ ਸੰਤ ਗੁਰ ਸੁਖੈ ਤਰੋ ਨਾਮ ਸਤ ਰੰਗ ਹਰ ਸਰ ਸਦਾ ਨਿਰਵੈਰਨਕਾਰ ਨਿਰਭਉ ਜਪੈ ਪ੍ਰੇਮ ਗੁਰੂ ਸ਼ਬਦ ਰਾਸ ਕਰਤ ਦ੍ਰਿੜ ਭਗਤ ਹਰ ਮੁਗਧ ਮਨ ਬਰਮ ਤਜੋ ਨਾਮ ਗੁਰਮੁਖੋ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਗੁਰੂ ਗੁਰ ਗੁਰ ਕਰਹੋ ਗੁਰੂ ਹਰ ਤੇ ਪਾਈਐ ਬਿਦ ਉਦਤ ਗੁਰੂ ਗਹਿਰ ਗੰਭੀਰ ਬੇਅੰਤ ਹਰ ਨਾਮ ਨਾਗੇ ਹੀਰ ਮਨ ਮਿਲਤ ਲਿਵਲਾਈਐ ਪੁਨ ਗੁਰ ਬ੍ਰਖ ਪਰਮਣ ਸਰਸ ਕਰਤ ਕੰਚਨ ਪਰਸ ਮਲ ਦੁਰਮਤ ਹਿਰਤ ਸ਼ਬਦ ਗੁਰ ਧਾਈਐ ਅੰਮ੍ਰਿਤ ਪ੍ਰਵਾਦ ਛੁਟਕੰਤ ਸਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਰਣਾਈਏ ਨਾਮ ਨਿਰਵਾਣ ਨਿਧਾਨ ਹਰ ਉਰ ਧਰਹੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਗੁਰੂ ਹਰ ਪ੍ਰਾਣਿਓ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਸਾਂ ਕੀ ਸੇਵ ਸਿਵ ਸਿੱਧ ਸਾਧਕ ਸੁਰ ਸੁਰ ਸੁਗਣ ਹੈ ਤਰਹਿ ਤੇ ਤਿਸ ਗੁਰੂ ਬਚਨ ਗੁਰੂ ਕਨ ਰੇ ਹੁਣ ਤਰਹਿ ਤੇ ਸੰਤ ਹੀ ਤਰ ਪੜਾਏ ਭਗਤ ਗੁਰੂ ਗੁਰ ਕਰਹਿ ਗੁਤ ਤਰਿਓ ਪ੍ਰਹਲਾਦ ਗੁਰ ਮਿਲਤ ਸੁਣ ਮੁਨਕ ਜਨ ਰੇ ਤਰਹਿ ਨਰਦਾਸ ਅਨੁਗਾਦ ਹਰ ਗੁਰਸਿੱਖ ਗੁਰਮੁਖੈ ਤਰਹਿ ਇੱਕ ਨਾਮ ਲਗਤ ਜਹੋਰ ਦਸ ਅਣ ਰੇ ਦਾਸ ਬੇਨਤ ਕਹੇ ਨਾਮ ਗੁਰਮੁਖ ਲਹਿ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਸ੍ਰੀ ਗੁਰੂ ਸਾਹਿਬ ਸਭ ਉਪਰੇ ਕਰਿ ਕਿਰਪਾ ਸਤਿਯੁਗ ਜਿਨ ਧਰੂ ਪਰ ਸ੍ਰੀ ਪ੍ਰਹਲਾਦ ਭਗਤ ਉਧਰੇ ਅੰਗ ਹਾਸਤੇ ਕਮਲ ਮਾਥੇ ਵਿਤਾਰੇ ਪਰ ਧਰੇ ਅੰਗੇ ਗੁਰੂ ਜੀ ਲਿਖਣਾ ਜਾਏ ਸਾਧਕ ਸਰਨ ਆਏ ਗੁਰ ਕੇ ਵਿਚਨ ਸਤਿ ਜੀ ਧਾਰੋ ਮਨਸ ਜਨਮ ਏ ਦੇਹ ਵਿਸਤਾਰ ਗੁਰੂ ਸਾਹਿਬ ਕੇਵਲ ਗੁਰੂ ਗੁਰੂ ਗ੍ਰੰਥਰੇ ਨਾ ਕੋਏ ਗੁਰੂ ਪ੍ਰਸਾਦ ਪ੍ਰਭਾਏ ਗੁਰੂ ਮੁਕਤ ਨਾ ਹੋਏ ਗੁਰੂ ਨਾਨਕ ਨਿਕਟ ਕੁਸੇ ਬਨਵਾਰੀ ਤਿੰਨ ਲੈਣਾ ਥਾਪ ਯੋਗ ਦੇ ਧਾਰੇ ਲੈਣਾ ਪੰਥਮ ਕਾ ਕੀ ਅਮਰਦਾਸ ਪੱਲੇ ਕੁਦੀਆ ਤਿੰਨ ਸ੍ਰੀ ਰਾਮਦਾਸ ਉੜੀ ਸਿਰ ਤਪਿਓ ਹਰ ਨਾਮ ਅਖੇ ਨਿਧੇ ਆਖਿਓ ਆਪਿਓ ਹਰ ਨਾਮ ਅਖੇ ਨਿਧੇ ਚੋਹੋ ਯੁਗ ਗੁਰ ਸੇਵਾ ਕਰੇ ਫਲ ਲਹਿੰਗੇ ਬੰਦਾ ਜੋ ਚਰਨ ਸਰਨ ਸੁਖ ਪਾਵੇ ਪਰਮੰਦ ਗੁਰਮੁਖ ਕਹੇ ਪਰ ਤਖ ਦੇ ਪਾਰ ਬ੍ਰਹਮ ਸਵਾਮੀ ਯਾਦ ਰੂਪ ਹੋਗਣ ਭਰਨਗੇ ਸਤਿਗੁਰੂ ਗੁਰ ਸੇਵਲ ਕਰ ਜਾ ਕੇ ਸ੍ਰੀ ਰਾਮਦਾਸ ਧਾਰਨ ਤਰਨਗੇ ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ ਹਰ ਵਿਚਤ ਚਾਉ ਅਨੰਤ ਨਿਤ ਮੰਗਲ ਗੁਰ ਦਰਸ਼ਨ ਸਫਲ ਦਸਨ ਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਰਮ ਪਵਿੱਤਰ ਗਤੇ ਜਿਤੈ ਜਮ ਲੋਪ ਤੇ ਪ੍ਰਾਣੀ ਹਰ ਜਨ ਸਿਵ ਗੁਰ ਗਿਆਨ ਰਤੇ ਹਸੋਕ ਵੰਸ ਤਿਲਕ ਸੁੰਦਰਤ ਹੱਦਸ ਰਥ ਘਰ ਮੁਨ ਬੰਸ਼ ਜਾ ਕੇ ਸ਼ਰਨ ਗਏ ਸਤਿਗੁਰੂ ਗੁਰੂ ਸੇਵ ਅਲਗੈ ਜਾ ਕੇ ਸ੍ਰੀ ਰਾਮਦਾਸ ਤਾਰਨ ਤਰੰਗੇ ਸੰਸਾਰ ਅਗਨ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਅਜਮਰਨ ਭਾਗਾ ਏ ਆਈ ਹੇ ਪ੍ਰਤੀਤ ਪ੍ਰੀਤ ਏ ਆਈ ਜਿਨ ਜਨ ਕੇਤਨ ਕੋ ਪਦੇ ਉਚ ਪਏ ਤਜਮਾਇਆ ਮੋਹ ਪਉ ਮਲੋ ਵਰ ਲਾਲਚ ਕਾਮ ਕ੍ਰੋਧ ਕੀ ਵੀਰਤਾ ਗਏ ਅਵਲੋਕਿਆ ਬ੍ਰਹਮ ਭਰਮ ਸਵਭ ਛੁਟਕਾ ਦਿਵ ਦ੍ਰਿਸ਼ਟ ਕਾਰਨ ਕਰਨਗੇ ਸਤਿਗੁਰੂ ਗੁਰੂ ਸੇਵ ਜਾ ਕੇ ਸ੍ਰੀ ਰਾਮਦਾਸ ਤਾਰਨ ਤਰਨਗੇ ਪ੍ਰਤਾਪ ਸਦਾ ਗੁਰੂ ਕਾ ਕੜਪੜ ਪ੍ਰਕਾਸ਼ ਕੇ ਜਨ ਜਨ ਜਸ ਜਨ ਕੇ ਇੱਕ ਬੜਾ ਸੁਣਿਆ ਗਾਵੇ ਪ੍ਰਭਾਤ ਕਰੇ ਇਸ਼ਨਾਨ ਇਸ਼ਨਾਨ ਕਰੇ ਪ੍ਰਭਾਤ ਸੁਧ ਮਨ ਗੁਰੂ ਪੂਜਾ ਵਿੱਚ ਸਹਿਤ ਕਰਮ ਕੰਚਨ ਤਣ ਹੋਏ ਪਰਮ ਪਰਮ ਪਰ ਜੋਤ ਸਰੂਪੀ ਧਿਆਨ ਤਰਨ ਗਏ ਜਗਦੀਵ ਜਗਨਾਥ ਜਲ ਥਲੇ ਮਹਿ ਪੂਰ ਬਹੁਤ ਬਾਤ ਬਰਨ ਗਏ ਸਤਿਗੁਰੂ ਗੁਰਸੇਵਕ ਜਾ ਕੇ ਸ੍ਰੀ ਰਾਮਦਾਸ ਤਾਂ ਤਰਨ ਗਏ ਜਿਨਹੂੰ ਬਾਹਰ ਨਿਸ਼ਚਲ ਤਰੂ ਜਾਣੀ ਤੇ ਜੀਵ ਕਾਲ ਤੇ ਬੱਚਾ ਤਿੰਨ ਤਰਿਓ ਸਮੁੰਦਰ ਰੁਦਰ ਖਿਨ ਇੱਕ ਮੈਂ ਜਲ ਹਰ ਬਿੰਬ ਯੁਗ ਰਚਾ ਕੁੰਡਲਨੀ ਸੁਰਜੀ ਸਤਸੰਗਤ ਪਰਮੰਦ ਗੁਰਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉੱਪਰ ਮਨ ਬਚ ਕਰਮ ਸੇ ਵੀ ਹੈ ਸੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀ ਹੁਕਮ ਲੈਣ ਮੁਦਰ ਬੈਣ ਕੋਣ ਸੰਗ ਸੋ ਕੋਟ ਸਨ ਖੋ ਜਹ ਕੈਦ ਮੰਜ ਸੋ ਮਾਧ ਭਈ ਜਵਾਹਤ ਕੈ ਜੀ ਦੇਖ ਰੂਪ ਅਤਨੂ ਮੋਹ ਮਾ ਮੁਕਤ ਭਈ ਕਿਨਕਨੀ ਚਬਦ ਚੁਣ ਕਾਲ ਖੇਲ ਪਾਹੇ ਜੀ ਉਹ ਕਾਲ ਕਲਬ ਹੁਕਮ ਹੱਥ ਕਾ ਹੁਕਮ ਮਿਟ ਸਕੇ ਇਸ ਬੰਮ ਗਿਆਨ ਧਿਆਨ ਹੀ ਚਾਹੇ ਜੀ ਸਤ ਸਤ ਸ੍ਰੀ ਨੂੰ ਆਸਾਦ ਗੁਰੂ ਸਾ ਤੋਹੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀ ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੰਕਾਰ ਬੇਸਮਾਰ ਸਰਵਰ ਕੋ ਕਾਹੇ ਜੀ ਸੁਥਰ ਚਿੱਤ ਭਗਤ ਹਿਤ ਭੇ ਖੇਤਰਿਓ ਹਰ ਨਾਖਿਸ ਹਰਿਓ ਲਖ ਵਿਦਾਰ ਜੀਓ ਸੰਘ ਜਗਰ ਕੁਦਾ ਕੁਦਮ ਆਪ ਕੀਓ ਸਦ ਮੈਂ ਪਰੰਪਰ ਪਾਰ ਬ੍ਰਹਮ ਲਖੇ ਕੌਣ ਜੀਓ ਸਤ ਸਤ ਸ੍ਰੀ ਨੂੰ ਆਸਾਦ ਪੁਰਖ ਸਦਾ ਤੁਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀ ਮਤਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕੁੰਠ ਮੁਕਟ ਸੀਸ ਮੋਰ ਪੰਖ ਚਾਹੇ ਜੀਓ ਬੇਸਮੀਰ ਵਡੇਤੀ ਧਰਮ ਤੰਗ ਅਗਮ ਖੇਲ ਕੀਆ ਆਪਣੇ ਸਾਹਿਬ ਜੀ ਕਤ ਕਤਕ ਜੈਤੀ ਲੋਗ ਸੁਧ ਰੂਪ ਧਰਿਓ ਜਾਣ ਕੇ ਸਾਹਿਬ ਜੀ ਸਤ ਸਤ ਸ੍ਰੀ ਨਿਵਾਸ ਸਤਿਗੁਰੂ ਸਾਹਿਬ ਤੁਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਓ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ ਬਲੈ ਚਲਣ ਬਲੈ ਸਬਲ ਮਲਨ ਭਗਤ ਵਸਲ ਕਾਣ ਕੁਲ ਚਲ ਦਿਲਬੰਦ ਜੀਓ ਰਾਮ ਰਮ ਦੁਰਤ ਗਵਨ ਸਗਲ ਭਵਨ ਕੁਸਲ ਕਰਨ ਸਰਵ ਭੂਤ ਆਪ ਹੀ ਦੇਵਾ ਦੇਵ ਸਹਿਜ ਮੁਲਖ ਆਨੰਦ ਜੀਓ ਸਰਮ ਕਰਮ ਕਛਮਛ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀ ਉਸ ਗੁਰੂ ਕੈ ਨਾ ਨਿਥਾਨ ਸੱਚ ਜਾਨ ਮੰਤਰ ਇਹ ਨਿਸਬਾਸਰ ਹੋਏ ਕਲਾਨ ਲਹੇ ਪਰਮ ਕਤ ਜੀਓ ਕਾਮ ਕਰੋਲੋ ਮੋਤ ਜਨ ਜਨ ਸੋ ਛਾੜ ਹੋਮੇ ਤੋ ਹੋਮੇ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗੇਹ ਤ੍ਰੇਹ ਸਨੇਹ ਚਿਤ ਵਿਲਾਸ ਜਗਤ ਇਹ ਚਰਨ ਕਮਲ ਸਦਾ ਸਿਉ ਦ੍ਰਿੜਤਾ ਕਰ ਮਤ ਜੀਓ ਨਾਮ ਸਰ ਹੀ ਏ ਤਾਰ ਤਜ ਵਿਕਾਰ ਮਨ ਗਿੰਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ ਸੇਵਕ ਭਰਪੂਰ ਜਗ ਜੁਗਾ ਗੁਰੂ ਤਿਰਿਆ ਸਤ ਸਦਕਾ ਨਿਰੰਕਾਰ ਪ੍ਰਸਾਦ ਸਲਾਮ ਕਹਿਣ ਸਕੇ ਕਉ ਤੂ ਕਦਕਾ ਬ੍ਰਹਮਾ ਮਿਸ਼ਨ ਸ੍ਰੀ ਤੇ ਅਗਨ ਤਿੰਨ ਕੋ ਭੂ ਪੈ ਅਮਨ ਦਾ 84 ਲੱਖ ਜੁਣੋ ਪੈ ਰਿਜਿਕ ਦੀਆ ਸਭ ਨੂੰ ਕੋ ਦਗਾ ਸੇਵਕ ਭਰਪੂਰ ਜੁਗ ਜੁਗਾ ਗੁਰੂ ਤਿਰਿਆ ਸਭ ਸਦਕਾ ਵਾਹ ਵਾਹ ਕੌੜ ਤਮਾ ਸਯਾ ਪੇ ਜਦੇ ਆਪੇ ਹਸਿਆ ਵਿਜਿਤ ਆਪੇ ਚੰਦ ਸੁਰ ਪ੍ਰਗਾ ਸਯਾ ਆਪੇ ਚਲ ਆਪੇ ਜਲ ਆਪੇ ਥਲ ਥਮਣ ਆਪੇ ਕੀ ਕੜਕੜ ਬਸ ਆਪੇ ਨਰ ਆਪੇ ਫੁਨ ਨਾਰੇ ਆਪੇ ਸਾਰ ਆਪੀ ਬਸ ਗੁਰਮੁਖ ਸੰਗਤ ਸਭ ਵਿਚਾਰ ਵਾਹ ਵਾਹ ਕੌੜ ਤਮਾਸਾ ਕੀ ਅਖਿਲ ਬੜ ਵੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਥਲ ਗਗਨ ਪਿਆਲ ਪੂਰ ਅੰਮ੍ਰਿਤੇ ਮਿੱਠੇ ਜਾ ਕੇ ਬਚਨਾ ਮਨ ਹੈ ਪਰਮਾਦ ਕਿਸਨ ਕਾਦ ਕਾਲ ਕਾ ਨਾਏ ਕਾਲ ਨਿਰੰਜਨ ਜਚਨਾ ਗੁਰ ਪ੍ਰਸਾਦ ਪਾਈ ਉੜ ਭਾਗੀ ਸਤ ਸੰਗਤ ਸੇਤੀ ਮਨ ਵਜਾਏ ਖਚਨਾ ਕੀਆ ਖੇਲ ਵੱਡ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਖੇਲ ਕੀਆ ਖੇਲ ਵੱਡ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ
2: ਸਤਨਾਮ ਸ਼੍ਰੀ ਵਾਹਿਗੁਰੂ ਜੀ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਗੁਰਦੇਵ ਸਖਾ ਗਿਆਨ ਭੰਜਨ ਗੁਰਦੇਵ ਬੰਧਪ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤ ਜਪ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਾਂ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਰਾ ਇਹ ਸਲੋਕ ਆਦਿ ਅੰਤ ਪੜਨਾ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ।

0: ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਜਾਸ ਬਿਸੰਬਰ ਏਕੈ
1: ਨਾਮ ਜਪਤ ਅਗਣਤ ਅਨੇਕੈ
0: ਵੇਦ ਪ੍ਰਾਣ ਸਿਮਰਤ ਸੋਦਾਖਰ
1: ਕਿਨੈ ਰਾਮ ਨਾਮ ਇਕ ਅਖਰ
0: ਕਿਨਕਾ ਇਕ ਜਿਸ ਜੀਵ ਸਾਵੈ
1: ਕਾਂਖੀ ਮਹਿਮਾ ਗਨੀ ਨਾਇਆ
0: ਕਾਂਖੀ ਏਕੈ ਦਰਸ ਤੁਹਾਰੋ
1: ਨਾਨਕ ਅਨੁਸੰਗ ਮੋਹਿ ਧਾਰੋ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੇ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨਾ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮਨ ਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ
0: ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ
1: ਪ੍ਰਭ ਕੈ ਸਿਮਰਨ ਆਨੰਦ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਮਦਾਨ ਨਾਨਕ ਰੰਗ
0: ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤਵਦ
0: ਪ੍ਰਭ ਕੈ ਸਿਮਰਨ ਜਪਤਾ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗੇ ਮਾਨੇ
0: ਪ੍ਰਭ ਕੈ ਸਿਮਰਨ ਹੋਏ ਸੋ
1: ਪ੍ਰਭ ਕੈ ਸਿਮਰਨ ਸੋ ਫਲ ਫਲਾ
0: ਸੇ ਸਿਮਰੇ ਜਿਨ ਆਪ ਸਿਮਰਾਏ
1: ਨਾਨਕ ਤਾਂ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ
1: ਪ੍ਰਭ ਕੈ ਸਿਮਰਨ ਉਦਰੈ ਉੱਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ
1: ਪ੍ਰਭ ਕੈ ਸਿਮਰਨ ਸਭ ਕੁਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅਮਰਤ ਨਾਮ ਰਿਤ ਮਾਹੀ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਸਣ ਦਸਣਾ
0: ਪ੍ਰਭ ਕੋ ਸਿਮਰੈ ਸੇ ਤਨਵੰਤ
1: ਪ੍ਰਭ ਕੋ ਸਿਮਰੇ ਸੇ ਪਤਵੰਤ
0: ਪ੍ਰਭ ਕੋ ਸਿਮਰੇ ਸੇ ਜਨ ਪਰਵਾਨ
1: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰੇ ਸੇ ਬੇ ਮਾਤਾ ਜੇ
1: ਪ੍ਰਭ ਕੋ ਸਿਮਰੇ ਸੇ ਸਰਵ ਕੈ ਰਾਜੇ
0: ਪ੍ਰਭ ਕੋ ਸਿਮਰੇ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰੇ ਸਦਾ ਵਿਨਾਸੇ
0: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ
1: ਨਾਨਕ ਜਨ ਕੇ ਮੰਗੇਰ ਵਾਲਾ
0: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰੇ ਤਨ ਸਦ ਬਲਿਹਾਰੇ
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰੇ ਤਨ ਸੁਖ ਵਿਆਵੇ
0: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰੇ ਤਿਨ ਨਿਰਮਰੀਤਾ
0: ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇਰੇ
1: ਪ੍ਰਭ ਕੋ ਸਿਮਰੇ ਵਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਧਿਨ ਜਾਗ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਉ ਨ ਚੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਨੀ
1: ਪ੍ਰਭ ਕੈ ਸਿਮਰਨ ਸਹਿ ਸਮਾਨੇ
0: ਪ੍ਰਭ ਕੈ ਸਿਮਰਨ ਨਿਹ ਚਲਿਆ ਸੰਗ
1: ਪ੍ਰਭ ਕੈ ਸਿਮਰਨ ਕਵਨ ਬਗਸਣ
0: ਪ੍ਰਭ ਕੈ ਸਿਮਰਨ ਅਨਹਤ ਚਨ ਕਾਰ
1: ਸੁਖ ਪ੍ਰਭ ਸਿਮਰਨ ਕਾਂਤ ਨ ਪਰ
0: ਸਿਮਰੇ ਸੇ ਜਨ ਜਨ ਕੋ ਪ੍ਰਮੇ
1: ਨਾਨਕ ਤਨ ਜਨ ਚਰਨੇ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਪਾਏ
0: ਹਰ ਸਿਮਰਨ ਭੈ ਸਿਰ ਜਤੀ ਦਾਤੇ
1: ਹਰ ਸਿਮਰਨ ਨੀ ਚੌਂਕ ਉੜ ਜਾਤੇ
0: ਹਰ ਸਿਮਰਨ ਤਾਰੀ ਸਭ ਧਰਮ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਆਕਾਰ
1: ਹਰ ਸਿਮਰਨ ਮੈਂ ਆਪ ਨਿਰੰਕਾਰ
0: ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ

0: ਨਾਮ ਜਪਤਿ ਕਵੇ
1: ਜੇ ਮਾਰਗ ਇਹ ਜਾਤ ਅਕੇਲਾ
0: ਤੈ ਹਰ ਨਾਮ ਸੰਗੋ ਤਸੇਲਾ
1: ਐਸਾ ਨਾਮ ਮਨ ਸਦਾ ਧਿਆਈਐ
0: ਨਾਨਕ ਗੁਰੂ ਪਰੰਗਤ ਪਾਈਐ
1: ਛੂਟਤ ਨਹੀਂ ਕੋਟ ਲਖ ਬਾਹੀ
0: ਨਾਮ ਜਪਤਿ ਪਾਰ ਪਰਾਹੀ
1: ਅਨਕ ਬਿਗਨ ਜੈ ਆਏ ਸੰਘਾਰੈ
2: ਹਰ ਕਾ ਨਾਮ ਤਤਕਾਲ ਵਧਾਰੈ
1: ਅਨਕ ਜੋਨ ਜਨ ਮੈਂ ਮਰ ਜਾਵਾਂ
0: ਨਾਮ ਜਪਤਿ ਪਾਵੇ ਵਿਸਰਾਮ
1: ਹਉ ਮਹਿਲਾ ਮਲ ਕਬਹੁ ਨ ਧੋਵੈ
0: ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾਮ ਜਪਹੁ ਮਨ ਰੰਗ
0: ਨਾਨਕ ਪਾਈਐ ਸਭ ਤੇ ਸੰਗ
1: ਜੇ ਮਾਰ ਕੇ ਗਨੇ ਜਾਏ ਨਾ ਕੋਸਾ
0: ਹਰ ਕਾ ਨਾਮ ਮਹਾ ਸੰਤੋਸਾ
1: ਜੇ ਪੈਂਡੇ ਮਾ ਅੰਧ ਗੁਵਾਰਾ
0: ਹਰ ਕਾ ਨਾਮ ਸੰਗ ਜਿਆਰਾ
1: ਜਹਾਂ ਪੰਥ ਰਕੋ ਨ ਸਿਆਨੂ
0: ਹਰ ਕਾ ਨਾਮ ਤੈ ਨਾਲ ਪਛਾਨੂ
1: ਜੈ ਮਹਾ ਭਿਆਨ ਤਪਤ ਬੋ ਕਾਮ
0: ਤੈ ਹਰ ਕੇ ਨਾਮ ਕੇ ਤਮੋ ਪਰਚਾਮ
1: ਜਹਾਂ ਤ੍ਰਿਖਾ ਮਨ ਤੁਜਿਆ
0: ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ
0: ਸੰਤ ਜਨਾ ਕੇ ਮਨ ਵਿਸਰਾਮ
1: ਹਰ ਕਾ ਨਾਮ ਦਾਸ ਕੀ ਓਟ
0: ਹਰ ਕੇ ਨਾਮ ਉਧਰੇ ਜਮ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ
0: ਹਰ ਹਰ ਔਖਦ ਸਾਧ ਕੁਮਾਰ।

0: ਭਾਉ ਬਿਆਪੈ
1: ਅੰਤ ਯਤਨ ਕਰਿ ਛਨਾ ਤਰਾਪੈ
0: ਪੇਖ ਅਨੇਕ ਅਗਨ ਨਹੀਂ ਬੁਝੈ
1: ਕੋਟ ਪਾਪ ਦਰਗੇ ਨਹੀਂ ਸਿਜੈ
0: ਛੂਟਸ ਨਹੀਂ ਨਾਹੀ ਉਹ ਪਿਆ
1: ਮੋਹਿ ਬਿਆਪੈ ਮਾਇਆ ਜਾਲ
0: ਅਵਰ ਕਰ।

0: ਸਵਾਮੀ
1: ਸਗਲ ਘਟਾ ਕੇ ਅੰਤਰ ਜਾਵੇ
0: ਆਪਣੀ ਗਤਮਿਤ ਜਾਨੋ ਆਪੇ
1: ਆਪਣ ਸੰਗ ਆਪਰਾ ਬਰਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਨ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾ ਸੰਗ ਧਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਰ ਸੰਵਖਾਨੇ

0: ਪਰ ਜੋਗਨ ਭੋਜਨ ਸੁਖ ਸੋਦਾ
1: ਦਰਦ ਭਇਆ ਉਪਰ ਸਾਖ ਸਹਿ
0: ਮੁਖੈ ਪਿਆਉ ਬੈਠ ਕੋਦੈ
1: ਇਹ ਮੇਰ ਗੁਣਗਣ ਕਛੂ ਨ ਬੁਝੈ
0: ਵਖਲੇ ਉਤੋਂ ਨਾਨਕ ਸਿਜੈ
1: ਜੇ ਪ੍ਰਸਾਦ ਧਰ ਉਪਰ ਸੁਖ ਬਸੈ
0: ਸਤ ਪ੍ਰਾਤ ਮੀਤ ਬੰਤਾ ਸਗਸੈ
1: ਜੇ ਪ੍ਰਸਾਦ ਪੀਵੈ ਸੀਤਲ ਜਲਾ
0: ਸਦਾਈ ਪਵਨ ਪਾਵ ਕਮਲਾ
1: ਜੇ ਪ੍ਰਸਾਦ ਭੋਗੇ ਸਭ ਰਸਾ
0: ਸਗਲ ਸਮਗਰੀ ਸੰਸਾਦ ਬਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ
0: ਤਿਸੇ ਤਿਆਗ ਖਬਰ

0: ਜਿਸੇ ਵਸਾਰੇ ਮੁਗਿਆਨ
1: ਸਦਾ ਸਦਾਇ ਭੁੱਲਣ ਹਾਰ
0: ਨਾਨਕ ਰੱਖਣ ਹਾਰ ਅਪਾਰ
1: ਰਤਨ ਤਿਆਗ ਕੌਡੀ ਸੰਗ ਰਚੈ
0: ਸਾਚ ਛੋੜ ਛੋੜ ਸਮਝੈ
1: ਜੋ ਛੜਨਾ ਸੋ ਅਸਥਿਰ ਕਰ ਮਨ
0: ਜੋ ਹੋਵਣ ਸੋ ਦੂਰ ਪਰਾਨੈ
1: ਛੋੜ ਜਾਏ ਤਿਸ ਕਾ ਸ਼ਰਮ ਕਰੈ
0: ਸੰਗ ਸਹਾਈ ਤਿਸ ਪਰ ਹਰੈ
1: ਚੰਦਨ ਲੇਪ ਉਤਾਰੈ ਧੋਏ
0: ਕਰਦਾ ਪ੍ਰੀਤ ਪਾਸਮ ਸੰਗ ਹੋਏ
1: ਅੰਧ ਕੂਪ ਮੈਂ ਪਤ ਬਿਕਰਾਲ
0: ਨਾਨਕ ਕਾਲੇ ਓ ਪ੍ਰਭ ਦਿਆਲ
1: ਕਰਤੂਤ ਪਸੂ ਕੀ ਮਾਨਸ ਜਾਤ
0: ਲੋਕ ਪਚਾਰਾ ਕਰੇ ਦਿਨ ਰਾਤ
1: ਬਾਹਰ ਭੇਕ ਅੰਤਰ ਮਲ ਮਾਇਆ
0: ਸ਼ਬਦ ਨਾਹੀ ਕੁਛ ਕਰੇ ਛੋਇਆ
1: ਬਾਹਰ ਗਿਆਨ ਧਿਆਨ ਇਸ਼ਨਾਨ
0: ਅੰਤਰ ਵਿਆਪੇ ਲੋਭ ਸਵਾਨ
1: ਅੰਤਰ ਅਗਨ ਬਾਹਰ ਤਨ ਸਵਾਹਾ
0: ਗਲ ਪਾਥਰ ਕੈਸੇ

0: ਨਾਨਕ ਮਰੇ ਕਿਰਪਾ ਤਰੇ
1: ਸੰਗ ਸਹਾਈ ਸੋ ਆਵੈ ਨ ਚੀਤ
0: ਜੋ ਵੈ ਰਾਏ ਤਾਂ ਸਪ੍ਰੇਤ
1: ਬਲਵਾ ਕੇ ਗ੍ਰਹਿ ਭੀਤਰ ਬਸੈ
0: ਅੰਧ ਕੇਲ ਮਾਇਆ ਰੰਗ ਰਸੈ
1: ਲੜਕਰ ਮਾਨੇ ਮਨੇ ਪ੍ਰਤੀ
0: ਕਾਲ ਨ ਆਵੇ ਮੂੜੇ ਚਿਤ
1: ਵਿਰੋਧ ਕਾਮ ਕ੍ਰੋਧ ਮੋਹ
0: ਜੁਠ ਬਕਾਰ ਮਹਾ ਲੋਕ ਤਰੋ
1: ਯਾਹੂ ਜੁਗਤ ਬਿਹਾਨੇ ਕਈ ਜਨਮ
0: ਨਾਨਕ ਰਾਖ ਲਿਓ ਆਪਣ ਕਰ ਕਰਮ
1: ਤੂੰ ਠਾਕਰ ਤੂੰ ਪੈ ਅਰਦਾਸ
0: ਜਿਉ ਪਿੰਡ ਸਭ ਤੇਰੀ ਰਸ
1: ਮਾਤ ਪਿਤਾ ਹਮ ਬਾਰਿਕ ਤੇਰੇ
0: ਤੁਮਰੇ ਕਿਰਪਾ ਮੈਂ ਸੁਖ ਕਨੇਰੇ
1: ਕੋਈ ਨਾ ਜਾਣੇ ਤੁਮਰਾ
0: ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੇ ਸੋਤਰ ਧਾਰੀ
0: ਤੁਮ ਤੇ ਹੋਏ ਸੋ ਅਗਿਆਕਾਰੀ।

0: ਬਸ ਬਸ ਤੁਲੇ ਪਾਛੇ ਪਾਵੇ,
1: ਏਕ ਵਾਸ ਕਰਨ ਬਖੋਟ ਗਵਾਵੇ,
0: ਏਕ ਪੀਨਾ ਦੇ ਦਸ ਪੀ ਹਲੇ,
1: ਤਾਂ ਮੁੜਾ ਕੋ ਕਹਾ ਕਰੇ,
0: ਜਿਸਟਾ ਕਰਸਿਓ ਨਾਹੀ ਚਾਰਾ,
1: ਤਾਂ ਕੋ ਕੇ ਜੇ ਸਨ ਨਮਸਕਾਰ,
0: ਜਾਂ ਕੇ ਮਨ ਲਾਗਾ ਪ੍ਰਭ ਮਿਠਾ,
1: ਸਰਬ ਸੁਖ ਤਾਂ ਹੂੰ ਮਨ ਉਠਾ,
0: ਜਿਸ ਜਾਨੇ ਆਪਣਾ ਹੁਕਮ ਮਨਾਇਆ,
1: ਸਰਬ ਸੁਖ ਨਾਨਕ ਤਨ ਪਾਇਆ,
0: ਅਗਨਤ ਸਾ ਆਪਣੀ ਦੇ ਰਾਸ,
1: ਸਾਥ ਪੇਤ ਵਰਤੇ ਅੰਧ ਅਲਸ,
0: ਆਪਣੀ ਅਮਾਨ ਕਸ਼ ਬਹੁਰ ਸਾਹ ਲੇ,
1: ਅਗਿਆਨੇ ਮਨ ਰੋਸ ਕਰੇ,
0: ਆਪਣੀ ਪ੍ਰਤੀਤ ਆਪ ਹੀ
1: ਖੋ ਬਹੁਰ ਸਕਾਰ।

0: ਉਹ ਭਿੰਸੇ ਹੋ ਮਨ ਪਛਤਾਵੇ
1: ਜੋ ਦਿਸੈ ਸੋ ਚਾਲਣ ਹਾਰ
0: ਲਾਪਟੇ ਉਤਾਂ ਅੰਧਾਰ
1: ਤਾਉ ਸਿਉ ਜੋ ਲਾਵੇ ਨਹੀਂ
0: ਤਾਂ ਕੋ ਹੱਥ ਨ ਆਵੇ ਕੇ
1: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ
0: ਕਰ ਕਿਰਪਾ ਨਾਨਕਾ ਆਪ ਲੈ ਲਾਏ
1: ਮਿਥਿਆ ਤਨ ਧਨ ਕਟੰਬ ਸਵਾਇਆ
0: ਮਿਥਿਆ ਹਮੇ ਮਮਤਾ ਮਾਇਆ
1: ਮਿਥਿਆ ਰਾਜ ਜੋਬਨ ਧਨ ਮਾਇਆ
0: ਮਿਥਿਆ ਕਾਮ ਕ੍ਰੋਧ ਵਿਕਰਾਲ
1: ਮਿਥਿਆ ਰਥ ਹਸਤੀ ਅਸੋ ਵਸਤਰ
0: ਮਿਥਿਆ ਰੰਗ ਸਾ ਮਾਇਆ ਪੇਖ ਹਸਤ
1: ਮਿਥਿਆ ਧਰੋ ਮੋਹ ਅਭਿਮਾਨ
0: ਮਿਥਿਆ ਆਪਸ ਉਪਰ ਕਰਤ ਗਮਾਨ
1: ਸਥਿਰ ਭਗਤ ਸਾਧ ਕੀ ਸ਼ਰਨ
0: ਨਾਨਕ ਜਪ ਜਪ ਜੀਵੇ ਹਰ ਕੇ ਚਰਨ
1: ਮਿਥਿਆ ਸਰਵਣ ਪਰ ਨਿੰਦਾ ਸੁਣੇ
0: ਮਿਥਿਆ ਹਸ ਪਰ ਦਰਬ ਕੋ ਹਿਰੇ
1: ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾ
0: ਮਿਥਿਆ ਰਸਨਾ ਭੋਜਨ ਅਨਸਵਾਦ
1: ਮਿਥਿਆ ਚਰਨ ਪਰ ਵਿਕਾਰ ਕੋ ਧਾਵੇ
0: ਮਿਥਿਆ ਮਨ ਪਰ ਲੋਭ ਲਭਾਵੇ
1: ਮਿਥਿਆ ਤਨ ਪਰ ਉਪਕਾਰਾ
0: ਮਿਥਿਆ ਵਾਸ ਲੇ ਤਵਿਕਾਰ
1: ਬੁਝੇ ਮਿਥਿਆ ਸਭ ਭੈ
0: ਸਫਲ ਦੇ ਨਾਨਕ ਹਰ ਹਰ ਨਾਮ ਲੈ
1: ਮਿਥੀ ਸਾਖਤ ਕੀ ਯਾਰ
0: ਸਾਚ ਬਿਨਾ ਕਹਿ ਹੋ ਸੁਚਾ
1: ਮਿੱਥਾ ਨਾ ਬਿਨਾ ਤਨ
0: ਮੁਖ ਆਵਤ ਤਾਂ ਕੇ ਦੁਰਗੰਧ
1: ਸਿਮਰਨ ਦਿਨ ਰਹਿਣ ਬਿਰਥਾ ਬਿਹਾਈ
0: ਮੇਘ ਬਿਨਾ ਜਿਉਂ ਖੇਤੇ ਜਾਏ
1: ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ
0: ਜਿਉਂ ਕਰਪਨ ਕੇ ਨਰਤ ਦਮ
1: ਧਨ ਤੇ ਜਨ ਜੇ ਘਟ ਬਸਿਓ ਹਰ
0: ਨਾਨਕ ਤਾਂ ਕਹਿ ਵਲ ਵਲ ਜੋ
1: ਰਹਿਤ ਅਵਰ ਕਛ ਅਵਰ ਕਮਾਵਤ
0: ਮਾਨੇ ਪ੍ਰੇਤ ਮੁਖੋਂ ਗਣ ਲਾਵਤ
1: ਜਾਨਣ ਹਾਰ ਪ੍ਰਭੂ ਪਰਵੀ
0: ਬਾਹਰ ਭੇਖ ਨਾ ਕਾਹੂ ਪਿੰਨ
1: ਅਵਰ ਉਪਦੇਸੈ ਆਪ ਨਾ ਕਰੇ
0: ਆਪ ਤੇ ਆਪ ਤੇ ਜਨਮੇ ਮਰੇ
1: ਜਿਸ ਕੇ ਅੰਤਰ ਬਸੇ ਨਿਰੰਕਾਰ
0: ਤਿਸ ਕੇ ਸੇਖ ਤਰੇ ਸੰਸਾਰ
1: ਜੋ ਤੂੰ ਭਾਨੇ ਤਿਨ ਪ੍ਰਭ ਜਾਤਾ
0: ਨਾਨਕ ਉਂਜਨ ਚਰਨ ਪ੍ਰਤ
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ
0: ਆਪਣਾ ਕੀਆ ਆਪੇ ਮਨ
1: ਆਪੇ ਆਪ ਆਪ ਕਰਤ ਨਿਵੇਰ
0: ਕਿਸੇ ਦੂਰ ਜਨਾਬ ਕਿਸੇ ਬਜਾਵਤ ਨੇਰਾ
1: ਆਪ ਸਿਆਣਪ ਸਗਲ ਤੇ ਰਹਿਤ
0: ਸਭ ਕੋਈ ਜਾਣੇ ਆਤਮ ਕੀ ਰਹਿਤ
1: ਜਿਸ ਭਾਵ ਹੈ ਤਿਸ ਲੈ ਲੜ ਲਾਏ
0: ਨਾਨਕ ਅੰਤਰ ਅਸਮੈ
1: ਸੋ ਸੇਵਕ ਜਿਸ ਕਿਰਪਾ ਕਰੀ
0: ਨਿਮਖ ਨਿਮਖ ਜਪ ਨਾਨਕ ਹਰੀ ਸਲੋਕ
1: ਕਾਮ ਕ੍ਰੋਧ ਅਰ ਲੋਭ ਮੋਹ
0: ਬਿੰਸ ਜਾਹੇ ਅਨਮੇਵ
1: ਨਾਨਕ ਪ੍ਰਭ ਸ਼ਰਨਾਗਤੀ
0: ਘਰ ਪ੍ਰਸਾਦ ਗੁਰਦੇਵ ਅਸ਼ਟਪਤੇ
1: ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੇ
0: ਤਿਸ ਠਾਕੁਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧ ਤਨ ਲਾਭੇ
0: ਤਿਸ ਕੋ ਸੰਮਤ ਪਰਮ ਗਤ ਪਾਵੇ
1: ਜੇ ਪ੍ਰਸਾਦ ਬਸੈ ਸੁਖ ਮੰਦਰ
0: ਇਸੇ ਧਿਆਏ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪੈਰ ਸਿਮਰੋ ਤਿਸ ਦਸਨਾ
1: ਜੇ ਪ੍ਰਸਾਦ ਰੰਗ ਰਸ ਭੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਜੇ ਪ੍ਰਸਾਦ ਸੁਖ ਸੇਜ ਸੋਈ ਜਾਏ
0: ਮਨ ਆਠ ਪੈਰ ਤਾਂ
1: ਜੇ ਪ੍ਰਸਾਦ ਤੁਝ ਸਭ ਕੋ ਮਾਨੇ
0: ਮੁਕਤਾ ਰਸਨ ਬਖਾਨੇ
1: ਜੇ ਪ੍ਰਸਾਦ ਤੇਰਾ ਰਹਿਤਾ ਧਰਮ ਪ੍ਰਭ ਜੀ ਜਪ ਧਰ ਗਏ ਮਾਨ ਪਾਵੇ ਜੇ ਪ੍ਰਸਾਦ ਆਰੋ ਕੰਚਨ ਦੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਜੇ ਪ੍ਰਸਾਦ ਤੇਰੇ ਸਰਲ ਸ਼ਗਨ ਢਾਕੇ
2: ਠਾਕਰ ਪ੍ਰਭ ਤਾਕੇ
1: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ
2: ਮਨ ਸਾਹ ਸਾਹ ਸਿਮਰੋ ਪ੍ਰਭ ਉਚੇ
1: ਜੇ ਪ੍ਰਸਾਦ ਪਾਏ ਦੁਰਲਭ ਦੇਹੀ
0: ਨਾਨਕ ਤਾਕੇ ਭਗਤ ਕਰੇ
1: ਜੇ ਪ੍ਰਸਾਦ ਆ ਭੁਖਨ ਪਹਿਰੀ ਜੇ
0: ਮਨ ਤੇ ਸਿਮਰ ਕਾ ਉਸ ਕੀ
1: ਜੇ ਪ੍ਰਸਾਦ ਅਸਬ ਹਸਤ ਅਸਵਾਰੀ
2: ਮਨ ਤਿਸ ਪ੍ਰਭ ਕੋ ਕਹੋ ਨਾ ਬਸਾਰੀ
1: ਜੇ ਪ੍ਰਸਾਦ ਬਾਗ ਮਿਲਖ ਤਨਾ
2: ਰਾਖ ਪ੍ਰੋਏ ਪ੍ਰਭ ਆਪਣੇ ਮਨ
1: ਜਿਨ ਤੇਰੀ ਮਨ ਬਣਤ ਬਣਾਈ
2: ਊਰ ਸਤਿ
1: ਤਿਸੇ ਧਿਆਇ ਜੋ ਏਕ ਅਲਖ ਹੈ
2: ਇਹਾ ਹੁਆ ਨਾਨਕ ਤੇਰੀ ਰੱਖੇ
1: ਜੇ ਪ੍ਰਸਾਦ ਕਰੇ ਪੁੰਨ ਬੋਦਾਨ
2: ਮਨ ਆਠ ਪੈਰ ਕਾ ਤਿਸ ਕਾ ਧਿਆਨ
1: ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਤਿਸ ਕਾ ਕੋ ਸਾ ਸਾ ਚਿਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ
2: ਸੋ ਪ੍ਰਭ ਸਿਮਰੋ ਸਦਾ
1: ਜੇ ਪ੍ਰਸਾਦ ਤੇ ਨੀਕੀ ਜਾਤ
2: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤਰ ਹੈ
0: ਗੁਰ ਪ੍ਰਸਾਦ ਨਾਨਕ ਜਸ ਕਹੇ
1: ਜੇ ਪ੍ਰਸਾਦ ਸੁਨੇ ਕਰਨਾਦ
0: ਜੇ ਪ੍ਰਸਾਦ ਪੇਖੇ ਬਿਸਮਾਦ
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
0: ਜੇ ਪ੍ਰਸਾਦ ਸਜੇ ਵਸਨਾ
1: ਜੇ ਪ੍ਰਸਾਦ ਹਸਤ ਕਰ ਚਲ ਹੈ
0: ਜੇ ਪ੍ਰਸਾਦ ਸਪੂਰਨ ਫਲੇ
1: ਜੇ ਪ੍ਰਸਾਦ ਪਰਮ ਗਤ ਪਾਵ ਹੈ
0: ਜੇ ਪ੍ਰਸਾਦ ਸਹਿ ਸਮਾਵੇ
1: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ
2: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੋਂ ਪ੍ਰਗਟ ਸੰਸਾਰ
0: ਇਸ ਪ੍ਰਭ ਕਾ ਮੋਲ ਨਮਨ ਅਨੁਸਾਰ
1: ਜੇ ਪ੍ਰਸਾਦ ਤੇਰਾ ਪ੍ਰਤਾਪ
2: ਰੇ ਮਨ ਮੂੜਤ ਤਾਂ ਕੋ
1: ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ
2: ਇਸੇ ਜਾਨ ਮਨ ਸਦਾ
1: ਹਿਰੇ ਜੇ ਪ੍ਰਸਾਦ ਤੂੰ ਪਾਵ ਹੈ ਸਾਚ
0: ਮਨ ਮੇਰੇ ਤੋਂ ਤਾਂ ਸਿਉ ਰਾਜ
1: ਜੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੇ ਜਪ ਸੋਏ
1: ਆਪ ਜਪਾਏ ਜਪੇ ਸੋ ਨਾਮ
0: ਆਪ ਗਵਾਏ ਸੋ ਹਰਿ ਗੁਣ ਗਾਉ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
2: ਪ੍ਰਭੁ ਦਇਆ ਤੇ ਕਮਲ ਬਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
2: ਪ੍ਰਭ ਦਇਆ ਤੇ ਮਤ ਉਤਮ ਹੋਏ
1: ਸਰਮਿਧਾਨ ਪ੍ਰਭ ਤੇਰੀ ਮੈਂ
0: ਆਪੋ ਕੁਛ ਨਾ ਕਹਿਣਾ ਲਿਆ
1: ਜਿਤ ਜਿਤ ਲਾਭ ਹੋ ਤਿਤ ਲਗੇ ਹਰ ਨਾਥ
0: ਨਾਨਕ ਇਨਕੇ ਕਛੂ ਨ ਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ
2: ਜੋ ਜੋ ਕਹੇ ਸੋ ਮੁਕਤਾ ਹੋਏ
1: ਸੁਨ ਮੀਤਾ ਨਾਨਕ ਬਿਨਵੰਤਾ
0: ਸਾਜਨਾ ਕੇ ਚਰਜ ਕਥਾ ਅਸ਼ਟਪਦੀ
1: ਸਾਧ ਕੈ ਸੰਗ ਖੋਜਲ ਹੋ
0: ਸਾਧ ਸੰਗ ਸਲੇ ਖੋਤ
1: ਸਾਧ ਕੈ ਸੰਗ ਮਿਟੇ ਅਭਿਮਾਨ
0: ਸਾਧ ਕੇ ਸੰਗ ਪਰਟੇ ਸੁਗਿਆਨ
1: ਸਾਧ ਕੇ ਸੰਗ ਬੁਝੇ ਪਰਮ ਮੇਰਾ
0: ਸਾਧ ਸੰਗ ਸਭ ਹੋਤਨ ਬੇਰਾ
1: ਸਾਧ ਕੇ ਸੰਗ ਪਾਏ ਨਾਮ ਰਤਨ
0: ਸਾਧ ਕੇ ਸੰਗ ਇੱਕ ਉਪਰ ਯਤਨ
1: ਸਾਧ ਕੀ ਮਹਿਮਾ ਵਰਨੇ ਕੌਣ ਪਰਮ
0: ਸਾਧ ਕੇ ਸਭਾ ਪਰਮਾ ਹੈ ਸਮਾਨ
1: ਸਾਧ ਕੇ ਸੰਗ ਗੋਚਰ ਮਿਲੇ
0: ਸਾਧ ਕੇ ਸੰਗ ਸਦਾ ਪਰ ਹੋਲੇ
1: ਸਾਧ ਕੇ ਸੰਗ ਆਵੇ ਬਸ ਪੰਚ
0: ਸਾਧ ਸੰਗ ਅਮਰ ਬਸ ਪੰਚ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕੇ ਸੰਗ ਮਨੋਹਰ ਬੈਨ
1: ਸਾਧ ਕੇ ਸੰਗ ਨਾ ਕਥੂ ਧਾਵੇ
0: ਸਾਧ ਸੰਗ ਅਸਤਰ ਮਨ ਪਾਵੇ
1: ਸਾਧ ਕੇ ਸੰਗ ਮਾਇਆ ਤੇ ਭੈਣ
2: ਸਾਧ ਕੇ
1: ਸਾਧ ਸੰਗ ਦੁਸ਼ਮਣ ਸਭ ਮੀਤ
0: ਸਹਿ ਮਹਾਪਨੀਤ
1: ਸਾਧ ਸੰਗ ਕੇ ਸਿਉ ਨਹੀਂ ਬੈਰ
0: ਸਾਧ ਕੇ ਸੰਗ ਨਾ ਵਿੰਗਾ ਪੈਰ
1: ਸਾਧ ਕੇ ਸੰਗ ਨਾ ਹੀ ਕੋ ਮੰਦਾ
0: ਸਾਧ ਸੰਗ ਜਾਣੇ ਪਰਮਾਨੰਦਾ
1: ਸਾਧ ਕੇ ਸੰਗ ਨਾ ਹੀ ਹੋ ਤਾਪ
0: ਸਾਧ ਕੇ ਸੰਤ ਜੇ ਸਭ ਆਪ
1: ਆਪੇ ਜਾਣੇ ਸਾਧ ਵਡਾਈ
0: ਨਾਨਕ ਸਾਧ ਪ੍ਰਭੂ ਬਣੇ ਆਏ
1: ਸਾਧ ਕੇ ਸੰਗ ਨਾ ਕਬ ਹੂ ਧਾਵੇ
0: ਸਾਧ ਸੰਗ ਪਾਵੇ
1: ਸਾਧ ਸੰਗ ਬਸਤ ਅਗੋਚਰ ਲਹਿ
0: ਸਾਧੂ ਕੇ ਸੰਗ
1: ਸਾਧ ਕੇ ਸੰਗ ਬਸੈ ਥਾਨ ਉੱਚੇ
0: ਸਾਧੂ ਕੇ ਸੰਗ ਮਹਿਲ ਪਹੁੰਚੇ
1: ਸਾਧ ਕੇ ਸੰਗ ਦ੍ਰਿੜੇ ਸਭ ਧਰਮ
2: ਸਾਧ ਕੇ ਸੰਗ ਕੇਵਲ ਪਾਰ
1: ਬ੍ਰਹਮ ਸਾਧ ਕੇ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੇ ਕਰਵਾਨ
1: ਸਾਧ ਕੇ ਸੰਗ ਸਭ ਕੋਲ ਉਧਾਰ
0: ਸਾਧ ਸੰਗ ਸਾਇਨ ਮੀਰ ਟਮ ਨਿਸਤਾਰ
1: ਸਾਧੂ ਕੇ ਸੰਗ ਸੋ ਤਨ ਪਾਵੇ
0: ਇਹ ਤਨ ਤੇ ਸਭ ਕੋ ਵਰਸਾਵੇ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸੰਗ ਸਭ ਸੁਰਦੇਵ
1: ਸਾਧੂ ਕੇ ਸੰਗ ਪਾਪ ਲਾਇਨ
2: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕੇ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕੇ ਸੰਗ ਸਫਲ ਜਨਮ
1: ਸਾਧ ਕੇ ਸੰਗ ਨਹੀਂ ਕਿਛ ਕਾਲ
0: ਸਾਧੂ
1: ਸਾਧ ਕੇ ਸੰਗ ਕਲੂ ਖਤ ਹਰੇ
0: ਸਾਧ ਕੇ ਸੰਗ ਨਰ ਪਰ ਹਰੇ
1: ਸਾਧ ਕੇ ਸੰਗ ਇਹਾਂ ਉਹਾਂ ਸੋਹਿਲਾ
0: ਸਾਧ ਸੰਗ ਬਿਛਰਤ ਹਰ ਮੇਲਾ
1: ਜੋ ਇੱਛੇ ਸੋਈ ਫਲ ਪਾਵੇ
0: ਸਾਧ ਕੇ ਸੰਗ ਨਾ ਵਿਰਥਾ ਜਾਵੇ
1: ਪਾਰ ਬ੍ਰਹਮ ਸਾਧ ਰਿਧ ਬਸੈ
0: ਨਾਨਕ ਉਧਰੇ ਸਾਸਨ ਰਸੇ
1: ਸਾਧ ਕੇ ਸੰਗ ਸੁਨੋ ਹਰ ਨਾਮ
2: ਸਾਧ ਸੰਗ
0: ਹਰ ਕੇ ਗੁਣ ਗਾਓ
1: ਸਾਧ ਕੇ ਸੰਗ ਨਾ ਮਨ ਤੇ ਵਿਸਰੇ
2: ਸਾਧ ਸੰਗ ਤੇ ਆਪਣ ਨਿਸਤਰੇ
1: ਸਾਧ ਕੇ ਸੰਗ ਲਗੇ ਪ੍ਰਮਿਤ
2: ਸਾਧੂ ਕੇ ਸੰਗ ਕੜ ਕੜ ਵਿਚੇ
1: ਸਾਧ ਸੰਗ ਪੈ ਆਗਿਆਕਾਰੀ
2: ਸਾਧ ਸੰਗ
1: ਸਾਧ ਕੇ ਸੰਗ ਮਿਟੇ ਸਭ ਰੋਗ
0: ਸਾਧ ਮਿਟੇ ਸੰਯੋਗ
1: ਸਾਧ ਕੀ ਮਹਿਮਾ ਬੇਦ ਨਾ ਜਾਣੇ
0: ਜਿਤਾ ਸੁਣੇ ਤਿਤਾ ਰੁਖਿਆ ਨੇ
1: ਸਾਧ ਕੀ ਉਪਮਾ ਤਿਹ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉੱਚ ਤੇ ਉੱਚੀ
0: ਸਾਧ ਕੀ ਸੋਭਾ ਮੁੱਚ ਤੇ ਉੱਚੀ
1: ਸਾਧ ਕੀ ਸੋਭਾ ਸਾਧ ਬਣਾਈ
0: ਨਾਨਕ ਸਾਧ ਪ੍ਰਭੇਦ ਨਾ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ
0: ਅਵਨ ਨ ਪੇਖੇ ਇਕ ਸਵੈਨ ਕੋਏ

0: ਉਪਦੇਸ਼
1: ਨਾਨਕ ਪੰਡਿਤ ਕੋ ਸਦਾ ਆਦੇਸ਼
0: ਬੀਜ ਮੰਤਰ ਸਰਬ ਕੋ ਗਿਆਨ
1: ਮੰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ
1: ਆਸ ਪਾਵੇ ਜਨ ਕੋਏ
0: ਕਰ ਕਿਰਪਾ ਅੰਤਰ ਔਰ ਧਾਰ
1: ਰੇਤ ਮੁਗਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ
1: ਕਲਿਆਣ ਰੂ ਮੰਗਲ ਗੰਗਾਮ
0: ਕਾਹੂ ਜੁਗਤ ਕਿਤੇ ਨਾ ਪਾਈਏ ਧਰ
1: ਨਾਨਕ ਦਿਸ ਮਿਲੇ ਜਿਸ ਲਿਖਿਆ ਤੁਰ ਕਰ
0: ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ
1: ਜਿਸਕਾ ਨਾਮ ਸਤਨਾਮ ਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਦਾਸ ਸੰਤ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ
1: ਸੋ ਦਾਸ ਦਰਗੇ ਪਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੇ
1: ਤਿਸ ਦਾਸ ਕੋ ਸਭ ਸੁਜੀ ਪਰੇ
0: ਸਗਲ ਸੰਗ ਆਤਮ ਉਦਾਸ
1: ਐਸੀ ਜੁਗਤ ਨਾਨਕ ਰਾਮ ਦਾਸ
0: ਸਭ ਕੀ ਆਗਿਆ ਆਤਮ ਹਿਤਾਵੇ
2: ਜੀਵਨ ਮੁਕਤ ਸੋ
1: ਕਹਾਵੇ
0: ਤੈਸਾ ਹਰ ਤੈਸਾ ਉਸ ਸੋਗ
1: ਸਦਾ ਨਾਨਕ ਤੈ ਨਹੀਂ ਵਿਯੋਗ
0: ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਮਾਨ ਤੈਸਾ ਅਭਿਮਾਨ
1: ਤੈਸਾ ਰਾਮ ਤੈਸਾ
0: ਜੋ ਵਰਤਾਏ ਸਾਈ ਜੁਗਤ
1: ਨਾਨਕ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ
1: ਜਿਤ ਕਰ ਆਖੇ ਤੈਸਾ
0: ਆਪੇ ਕਰਨ ਕਰਾਵਣ ਜੋਗ
2: ਭਾਵੇ ਸੋਈ ਫਨ
0: ਬਸਰਿਓ ਆਪ ਹੋਏ ਅਨੰਤ ਰੰਗ
1: ਰਖਣ ਜਾਏ ਪਾਰ ਬ੍ਰਹਮ ਕੇ ਰੰਗ
0: ਜੈਸੀ ਮਤ ਦੇ ਤੈਸਾ ਪ੍ਰਗਾਸ
2: ਪਾਰ ਬ੍ਰਹਮ ਕਰਦਾ ਵਿਨਾਸ
0: ਸਦਾ ਸਦਾ ਸਦਾ ਦਇਆਲ
1: ਸਿਮਰ ਸਿਮਰ ਨਾਨਕ ਪੈ

0: ਕਈ ਕੋਟਾ ਚਾਰ
1: ਪਿਆਰੇ ਕਈ ਕੋਟ ਪੈ ਤੀਰਥ ਵਾਸੀ
0: ਕਈ ਕੋਟ ਪਰ ਬ੍ਰਹਮ ਦਸ
1: ਕਈ ਕੋਟ ਵੇਦ ਕੇ ਸਰੋਤੇ
0: ਕਈ ਕੋਟ ਤਪੀ ਸਰੋਤੇ
1: ਕਈ ਕੋਟ ਆਤਮ ਧਿਆਨ ਧਾਰ ਹੈ
0: ਕਈ ਕੋਟ ਕਾ ਭਾਵ ਵਿਚਾਰੇ
1: ਕਈ ਕੋਟ ਨਵਤਨ ਨਾਮ ਧਿਆਵ ਹੈ
0: ਨਾਨਕ ਆਤੇ ਕਾ ਅੰਤ ਨ ਪਾਵੇ
1: ਕਈ ਕੋਟ ਭੈ ਅਭਿਮਾਨੀ
0: ਕਈ ਕੋਟ ਅੰਤ ਗਿਆਨੀ
1: ਕਈ ਕੋਟ ਕਿਰਪਨ ਕਠੋਰ
0: ਕਈ ਕੋਟ ਆਪੇ ਆਤਮ ਨਿਗੋਰ
1: ਕਈ ਕੋਟ ਪਰ ਦਰਬ ਕੋਹਿਰੇ
0: ਕਈ ਕੋਟ ਪਰ ਦੁਖ ਨਾ ਕਰੇ
1: ਕਈ ਕੋਟ ਮਾਇਆ ਸ਼ਰਮ ਮਾਹੀ
0: ਕਈ ਕੋਟ

0: ਭਾਂਤ
1: ਪ੍ਰਾਪਤੇ ਹੋਏ ਪ੍ਰਮਾਤ
0: ਆਕਾ ਅੰਤ ਨ ਜਾਣੈ ਕੋਇ
1: ਆਪੇ ਆਪ ਨਾਨਕ ਪ੍ਰਭ
0: ਸੋਇ ਕਈ ਕੋਟ ਪਾਰ ਬ੍ਰਹਮ ਕੇ ਦਾਸ
1: ਤਿਨ ਹੋਵਤ ਆਤਮ
0: ਪਰਗਾਸ ਕਈ ਕੋਟ ਤਤ ਕੇ ਬੇਤੇ
1: ਸਦਾ ਨਿਹਾਰੋ ਇਕੋ
0: ਨਿਤੇ ਕਈ ਕੋਟ ਨਾਮ ਰਸ ਪੀਵ ਹੈ
1: ਅਵਰ ਪੈ ਸਾਸਤ ਹੀ
0: ਜੀਵੈ ਕਈ ਕੋਟ ਨਾਮ ਗੁਣ ਗਾਵੈ
1: ਆਤਮ ਰਸ ਸਹਿਜ ਸਾਰੇ
0: ਆਪਣੇ ਜਨ ਕੋ ਸਾਸ ਸਾਸ ਸੰਭਾਰੇ
1: ਨਾਨਕ ਹੋਏ ਪਰਮੇਸ਼ਰ ਕੇ

0: ਗੱਲ ਬਹਿਣ ਮਛੜੇ ਤੜਫੜਾ
1: ਸੰਤ ਕਾ ਦੋਖੀ ਭੁੱਖਾ ਨਹੀਂ ਰਾਜਾ
0: ਪਾਪ ਏਤਨ ਤਰਪੈ
1: ਸੰਤ ਕਾ ਦੋਖੀ ਛੁਟੇ ਇਕੇਲਾ
0: ਬਾਟ ਦਿਲ ਖੇਤ ਮਾਏ
1: ਦੇਲਾ ਸੰਤ ਕਾ ਦੋਖੀ ਧਰਮ ਤੇ ਰਹਿ ਪੈ ਕਹਿਤ ਨਿੰਦਕ ਕਾ ਧੁਰੀ ਪਿਆ
0: ਸੋਈ ਥਿਆ
1: ਸੰਤ ਕਾ ਦੋਖੀ ਬਿਗੜ ਰੂਪ ਹੋਏ
2: ਜਾਏ
1: ਸੰਤ ਕਾ ਦੋਖੀ ਸਦਾ ਸਹਿਕਾਈਏ ਸੰਤ ਕੇ ਦੋਖੀ ਕੀ ਪੂਜੈ ਨ ਆਸਾ ਸੰਤ ਕੇ ਦੋਖ ਨ ਤ੍ਰਿਸ਼ਟੈ
0: ਕੋਈ ਤੈਸਾ ਕੋਈ ਹੋਏ
1: ਪਿਆ ਕਿਰਤ ਨ ਮਿਟੈ ਕੋਈ
0: ਨਾਨਕ ਜਾਣੇ ਸੱਚਾ
1: ਸਭ ਘਟ ਤਿਸਕੇ ਉਹ ਕਰਨੇ ਹਾਰ
2: ਸਦਾ ਤਿਸਕੋ ਨਮਸਕਾਰ
1: ਰੱਬ ਕੀ ਉਸਤਤ ਕਰੋ ਦਿਨ ਰਾਤ ਸਭ ਕੁਛ ਵਰਤੇ ਤਿਸਕਾ ਕੀਆ ਆਪਣਾ ਖੇਲ ਆਪ ਕਰਨੇ ਹਾਰ
0: ਕਹੇ ਵਿਚਾਰ
1: ਜਿਸਨੂੰ ਕਿਰਪਾ ਕਰੇ ਜਿਸ ਆਪਣ ਨਾਮ ਦੇ
0: ਸਲੋਕ
1: ਤਜੋ ਸਿਆਣਪ ਸੁਰ ਜਨ
0: ਸਿਮਰੋ ਹਰ ਹਰ ਰਾਏ
1: ਕਾ ਸਰ ਮਨ ਰੱਖੋ।

0: ਮੁਖ ਬੋਲੇ ਹਰ ਮੁਖੀ
1: ਜਾਣੋ ਤੇ ਸੁਖੀ
0: ਏਕੋ ਏਕ ਏਕ
1: ਪਛਾਨ
0: ਸਾਧ ਆਪਣ ਆਪ ਸੁਜੈ ਸਾਧ ਸੰਗ ਹਰ ਹਰ ਜਸ ਕਹਿਤ ਅੰਧਨ ਕੀਰਤਨ ਕੇਵਲ ਬਖਾਨ ਏਕ ਉਪਰ ਜਿਸ ਜਨ ਕੀ ਆਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਜਿਸਕੋ ਹਰ ਪਾ ਮਨ ਚਿਤ ਆਵੇ
1: ਸੋ ਸਾਂ ਸੇਲਾ ਨਹੀਂ
0: ਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਜੈਸਾ ਸਾਤੈ ਸਾ ਦ੍ਰਿਸ਼ਟ ਆਇਆ
2: ਆਪਣੇ
1: ਕਾਰਜ ਮੈਂ
0: ਸੋਧਤ ਸੋਧਤ ਸੋਧਤ ਸੀਜੇ
1: ਗਰਭ ਛਾਤਾ ਸਭ ਜੇ
0: ਜਬ ਦੇਖੋ ਤਬ ਸਭ ਕਿਛ ਮੂਲ ਨੈ ਕਿਛ ਜਨਮੈ ਨੈ ਕਿਛ ਮਰੇ ਆਵਣ ਜਾਵਣ ਦ੍ਰਿਸ਼ਟ ਅੰਦ੍ਰਿਸ਼ਟ ਆਪੇ ਆਪ ਸਗਲ ਮੈਂ ਆਪ
1: ਥਾਪ ਥਾਪ
0: ਅਵਨਾਸੀ ਨਾਹੀ ਕਿਛ ਖੰਡ ਅਲਖ ਪੇ ਪਰ ਪ੍ਰਤਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਆਪੇ ਮੇਲ ਲੈ ਕਿਰਪਾ
1: ਅੰਕੀ
0: ਸੇਵਾ ਸੋਈ ਲਾਗੇ
2: ਜਿਸਨੂੰ ਕਿਰਪਾ ਕਰੇ ਬਡਪਾਗੇ
0: ਨਾਮ ਜਪਤ ਪਾਵੇ ਵਿਸਰਾਮ
2: ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੇ ਸੋ ਪ੍ਰਭ ਕੈ ਰੰਗ
2: ਸਦਾ ਸਦਾ ਵਸੇ ਹਰ
0: ਸਹਿਜ ਸੁਭਾਏ ਹੋਵੇ ਸੋ ਹੋਏ
2: ਕਰਨੇ ਹਾਰ ਪਛਾਣੇ
0: ਪ੍ਰਭ ਕਾ ਕੀਆ ਜਨ ਮੀਠ ਲਗਨ
2: ਜੈਸਾ ਸਾਤ ਐਸਾ ਦਿਸ਼ਟਾਨ
0: ਜਿਸ ਤੇ ਉਪਜੈ ਤਿਸ ਮਾਏ ਸਮਾਏ
1: ਓ ਸੋਖ ਨਾਨਕ ਨੂੰ ਮੰਨਿਆ

0: ਤਾ ਜਿਸ ਮਨ ਮਾਹੇ
1: ਤਿਸਤੇ ਵਿਥਾ ਕੋਈ ਨਾਹੀ,
0: ਹਰੇ ਮਨ ਮੇਰੇ ਸਦਾ ਹਰ ਜਾ,
1: ਅਮਰਾਸੀ ਪ੍ਰਭਾਪੇ
0: ਆਪਨ ਕੀਆ ਕਛੁ ਨ ਹੋਏ,
1: ਜਿਸ ਪ੍ਰਾਣੀ ਲੋਚੇ ਕੋਏ,
0: ਜਿਸਮੇ ਨਾਹੀ ਤੇਰੇ ਕਿਛ ਕਾਮ,
2: ਗਤ ਨਾਨਕ ਜਪੇ ਖਰ ਨਾਮ,
0: ਰੂਪ ਬੰਤ ਹੋਏ ਨਾਹੀ ਮੋਹ,
2: ਪ੍ਰਭ ਜੀ ਜੋ ਸਗਲ ਕਟ ਸੋਹੇ,
0: ਧਨ ਬੰਤਾ ਹੋਏ ਕਿਆ ਕੋ ਗਰਬ,
2: ਜਾਂ ਸਭ ਕੁਛ ਤਿਸਕਾ ਧੀਆ ਗਰਬੇ।

0: ਨਾਨਕ ਸੋਜਨ ਸਦਾ ਅਰੋਗ
1: ਜਿਉ ਮੰਦਰ ਕੋ ਥਮੈ ਥਮ
0: ਜਿਉ ਗੁਰ ਕਾ ਸ਼ਬਦ ਮਨੈ ਅਸਤਮਨ
1: ਜਿਉ ਪਾਖਾਣ ਨਾਭ ਚੜ੍ਹ ਤਰੈ
0: ਪ੍ਰਾਣੀ ਗੁਰ ਚਰਨ ਲੱਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
2: ਗੁਰ ਦਰਸ਼ਨ ਦੇ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮੈਂ ਮਾਰਗ ਪਾਵੈ
2: ਜਿਉ ਸਾਧੂ ਸੰਗ ਮਿਲ ਜੋ ਪ੍ਰਗਟਾਵੈ
1: ਤੇ ਸੰਤਨ ਕੀ ਬਾਛੋ ਤੂ
2: ਨਾਨਕ ਕੀ ਹਰ ਰੁਚਾ ਪੂਰੈ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ
0: ਅਵਰ ਤਿਆਗ
1: ਜੋ ਕੁਛ ਕਰੇ ਸੋਈ ਸੁਖ ਮਾਨ
0: ਕੌਣ
1: ਬਸਤ ਆਈ ਤੇਰੇ ਸੰਗ
0: ਲਪਟ ਰਿਓ ਰਸ ਲੋਭੇ ਪਤੰਗ
1: ਰਾਮ ਨਾਮ ਜਪ ਹਿਰਦੈ ਮਾਨ
0: ਨਾਨਕ ਜਪ ਸੇ ਕਰ ਜਾਏ
1: ਜਿਸ ਬਖਰ ਕੋ ਲੈਣ ਤੂ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਤਾਜ ਮਾਨ ਲਿਹੋ ਮਨ ਮੋਲ
0: ਨਾਮ ਹਿਰਦੈ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਰ
0: ਅਵਰ ਤਿਆਗ ਤਸੈ ਚਲ
1: ਧਨ ਧਨ ਕਹੇ ਸਭ ਕੋਇ
0: ਮੁਖ ਉਜਲ ਹਰ ਦਰਗੇ ਸੋਇ
1: ਇਹ ਵਾਪਾਰ ਬਿਲਾ ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਸਾਧ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉੱਪਰ ਜਾਈਏ ਕਰਵਾਨ
1: ਸਾਧ ਸਾਧ ਸੰਗ ਸਾਧ ਸੇਵਾ ਵਡਭਾਗੀ ਪਾਈਏ
0: ਸਾਧ ਸੰਗ ਹਰ ਕੀਰਤਨ ਗਾਈਏ
1: ਅਨਕ ਬਿਘਨ ਤੇ ਸਾਧੂ ਰਾਖੇ
0: ਹਰ ਗੁਣ ਗਾਏ ਅਮਰ ਰਚ ਆਖੇ
1: ਕੋਟ ਗਹੀ ਸੰਤਾਂ ਦਰਿਆ
0: ਸਰਬ ਸੁਖ ਨਾਨਕ ਤੈ ਪਾਇਆ
1: ਨਿਰਤ ਕੋ ਜੀ ਬਾਲਣ ਹਾਰ
0: ਭੁਖੇ ਕੋ ਦੇਵਤਾ ਧਾਰ
1: ਸਰ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ
2: ਪੂਰਬ ਲਿਖੇ ਕਾ ਲੈਣਾ ਪਾਏ
1: ਸਭ ਕੁਛ ਤਿਸ ਕਾ ਉਹ ਕਰਨੇ ਜੋ
0: ਦਿਸੈ ਦੁਸਰ ਹੋਆ ਨਾ ਹੋਗਾ
1: ਜਪ ਜਨ ਸਦਾ ਸਦਾ ਦਿਨ ਰਹਿਣ
0: ਸਭ ਤੇ ਉੱਚ ਨਿਰਮਲੇ ਕਰਨੇ
1: ਪਰ ਕਿਰਪਾ ਜਿਸ ਕੋ ਨਾਮ ਦੀਆ ਮਨ ਗੁਰ ਕੀ ਪ੍ਰਤੀ ਭਗਤ ਭਗਤ ਸੁਣੀਏ ਤਹ
0: ਲੋ
1: ਸਚ ਕਰਨੀ ਸਚ ਤਾਂ ਕੀ
0: ਰਹਿ ਸਚਮੁਖਤ
1: ਸਾਚੀ ਦ੍ਰਿਸ਼ ਸਾਚਾ
0: ਆਕਾਰ
1: ਬ੍ਰਾਹਮਣ ਸਚ ਕਰ ਜਾਤਾ
0: ਨਾਨਕ ਸੋਜਨ ਸਚ ਸਮਾਤਾ ਸਲੋਕ
1: ਰੂਪ ਨਰੇਖ ਨ ਰੰਗ
2: ਕਿਸ਼ਨ
1: ਇਸੇ ਬੁਝਾਏ ਨਾਨਕਾ
0: ਜਿਸ ਹੋਵੇ ਸੋ ਪਰਸੰਨ।

0: ਨਾਮ ਕੇ ਧਾਰੇ ਸੁਣ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਪੁਰੀ ਆਸਾ ਭਵਨ
2: ਨਾਮ ਕੇ ਸਮੁਦਰੇ ਸੰਸਰ ਬਣ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
2: ਨਾਮ ਕੇ ਉਥੇ ਪਰਮੇ ਸੋਜਨ ਕਰ ਪਾਏ
1: ਰੂਪ ਸਤ ਜਾ ਕਾ ਸਤ ਸਥਾਨ
2: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣੀ ਸਤ ਕਰਮ ਜਾ ਕੀ ਰਚਨਾ ਸਤ
2: ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲ
2: ਕਿਸੇ ਬੁਝਾਏ ਕਿਸੇ ਸਾ ਭਲੇ
1: ਸਤ ਨਾਮ ਪ੍ਰਭ ਕਾ ਸੁਖਦਾਈ
2: ਵਿਸ਼ਵਾਸ ਸਤ ਨਾਮ ਗੁਰ ਤੇ ਪਾਏ
1: ਸਤ ਬਚਨ ਸਾਧੂ ਉਪਦੇਸ਼ ਸਤ ਨਿਰਤ ਬੂਝੇ ਜੇ ਕੋਈ ਆਪ ਸਤ ਕੀਆ ਸਭ ਸਤ
2: ਆਪਣੇ ਮਿਤਗਤ
1: ਜਿਸ ਕੀ ਸ੍ਰਿਸ਼ਟ ਕਰਨੇ ਹਾਰ ਕਰਤੇ ਕੀ ਮਿਤ ਨ ਜਾਣੇ ਕੀ
2: ਨਾਨਕ ਜੋ ਦਿਸ ਭਾਵੇ ਸੋ
1: ਬਿਸਮਨ ਬਿਸਮ ਭੈ ਬਿਸਮਾ
2: ਜਨ ਬੁਝਿਆ ਤਿਸ ਆਇਆ ਸੋਦ
1: ਰਬ ਕੈ ਰੰਗ ਰਾਜ ਜਨ ਰਹਿ
2: ਗੁਰ ਕੈ ਬਚਨ ਪ੍ਰਸਾਦ ਲੈ
1: ਕੋਇ ਦਾ ਤੇ ਦੋ ਕਾਟਣ ਹਾਰ
2: ਜਾਂ ਕੇ ਸੰਗ ਤਰੇ ਸੰਸਾਰ
1: ਜਨ ਕਾ ਸੇਵਕ ਸੋ ਵਡ ਭਾਗੀ
2: ਇਕ ਲਿਵ ਲਾਗੇ
1: ਗੁਣ ਗੋਬਿੰਦ ਕੀਰਤਨ ਜਨ ਗਾਵੇ
0: ਗੁਰ ਪ੍ਰਸਾਦ ਨਾਨਕ ਪਾਵੇ
1: ਆਦ ਸੱਚ ਜੁਗਾਦ ਸੱਚ
2: ਹੈ ਪੇ ਸੱਚ ਨਾਨਕ ਹੋਸੇ ਪੇ ਸੱਚ ਅਸ਼ਟਪਦੇ
1: ਚਰਨ ਸਤ ਸਤ ਪਰਸਨ ਹਾਰ
2: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਣ ਹਾਰ
0: ਨਾਮ ਸਤ ਸਤ ਧਿਆਵਣ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ
2: ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ
2: ਸੁਣਤਾ
1: ਬੁਝਣ ਹਾਰ ਕੋ ਸਤ ਸਭ ਹੋਏ
2: ਨਾਮ ਸਤ ਸਤ ਸਤ
1: ਸਤ ਸਰੂਪ ਹਿਰਦੇ ਜਨ ਮਨ
0: ਕਰਨ ਕਰਾਵਣ ਤਿੰਨ ਮੂਰ ਪਛਾਣਿਆ
1: ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ
0: ਸਤ ਗਿਆਨ ਤਸ ਮਤ ਪੜਾਇਆ
1: ਭੈ ਤੇ ਨਿਰਭਉ ਹੋਏ ਬਸੰਨ
2: ਜਿਤੇ ਉਪਜਿਆ ਤੇ ਸਮਾਏ ਸਮਾਨਾ
1: ਬਸਤ ਮਾਹਲੇ ਬਸਤ ਗਡਾਇਆ
2: ਤਾਂ ਕੋ ਪਹਿਨਾ ਕਹਿਣਾ ਜਾਏ
1: ਬੁਝੇ ਬੁਝਣ ਹਾਰ ਵਿਵੇਕ
2: ਨਾਰਾਇਣ ਮਿਲੇ ਨਾਨਕ ਇੱਕ
1: ਠਾਕੁਰ ਕਾ ਸੇਵਕ ਆਗਿਆਕਾਰੀ
2: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਮਨ ਪ੍ਰਤੀ
2: ਠਾਕੁਰ ਕੇ ਸੇਵਕ ਨਿਰਮਲ ਜਿਤ
1: ਠਾਕੁਰ ਕੋ ਸੇਵਕ ਜਾਣੇ ਸੰਗ
2: ਨਾਮ ਕੇ ਰੰਗ
1: ਸੇਵਕ ਕੋ ਪ੍ਰਭ ਪਾਲਣ ਹਰ ਸੋ ਸੇਵਕ ਜਿਸ ਦਇਆ ਪ੍ਰਭ ਧਾਰ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਦਾਸ ਕੋ ਦੇ ਬਡਾਈ ਆਪਣੇ ਸੇਵਕ ਕੀ ਆਪਤ ਰੱਖੇ
2: ਪ੍ਰਭ
1: ਕੇ ਸੇਵਕ ਕੋ ਨ ਪਹੁੰਚੇ
2: ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਜਾਇਆ
1: ਨੀਕੀ ਕੀਰੀ ਮੈਂ ਕਲ ਰੱਖਿਆ ਜਿਸ ਦਾ ਸਾਸ ਨ ਕਾੜ ਤਿਆਗ
2: ਰਤ ਦੇ ਕਰ
1: ਮਾਨਸ ਯਤਨ ਕਰਤ ਬਹੁ ਭਾਂਤ ਮਾਰੇ ਨ ਰੱਖੇ ਅਵਰ ਨ
0: ਕੋਈ
2: ਰੱਖੇ
1: ਕਾਹੇ ਸੋਚ ਕਰੇ ਰੇ ਪ੍ਰਾਣੀ
0: ਜਪ ਨਾਨਕ ਪ੍ਰਭ ਅਲਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀਏ
0: ਪੀ ਅੰਮ੍ਰਿਤ ਏ ਮਨ ਤੰਦਰ ਪੀਏ
1: ਨਾਮ ਰਤਨ ਜਿਨ ਗੁਰਮੁਖ ਪਾਇਆ
0: ਜਿਸ ਕੇ ਸਬਰ ਨਾਇਂਦ
1: ਨਾਮ ਧਨ ਨਾਮ ਰੂਪ ਰੰਗ
2: ਸੁਖ ਨਾਮ ਕਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਨ ਤਨ ਨਾਮੇ ਨਾਮ

0: ਬਿਨ ਸਹਿ ਪੂਰਨ ਹੋਏ ਆਸ ਕਰ ਜਾਏ ਬਸੈ
1: ਅਵਿਨਾਸੀ
0: ਤਤ ਵਿਚਾਰ ਕਹੇ ਜਨ ਸਾਚਾ ਆਵਾ ਗਵਨ ਮਿਟੇ ਪ੍ਰਭ
2: ਸੇਵ
0: ਰਤਨ ਜਨਮ ਕਾ ਹੋਏ ਉਧਾਰ
2: ਸਿਮਰ ਪ੍ਰਾਣ
0: ਹਰ ਕੋ ਭਾਵਨਾ ਛੁਟਣ ਹਰ ਹਰ ਕੀ ਭਗਤ ਕਰੋ ਮਨ ਲਾਏ ਸੰਗ ਨਾ ਚਾਲਸ ਤੇਰੇ ਧਨ ਰਾਜ ਰੰਗ ਮਾਇਆ ਵਿਸਥਾਰ ਅਸ ਹਸਤੀ ਰਥ ਸਵਾਰੀ ਗਿਨ ਦੀਏ ਤਿਸ ਬੁਝੇ ਨਾ
2: ਬਿਗਾਨਾ
0: ਦੁਰਕੀ ਮਾਤੂ ਲੇ
2: ਭਗਤ ਬਿਨਾ ਬਾ ਡੁੱਬੇ ਸਿਆਣੇ
0: ਹਰ ਕੀ ਭਗਤ ਕਰੋ ਮਨ ਮੀਤ
2: ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਨ
2: ਜਨਮ ਜਨਮ ਕੇ ਖਿਲ ਵਿਖ ਜਾਏ
0: ਆਪ ਜਪੋ ਅਬਰਾ ਨਾਮ ਜਪਾਵੋ
2: ਸੁਣਤ ਕਹਿਤ ਰਹਿਤ ਰਤ ਪਾਵੋ
0: ਸਾਰ ਭੂਤ ਸਤ ਹਰ ਕੋ ਨਾਮ
2: ਸਹਿ ਸੁਆਏ ਨਾਨਕ ਗੁਣ ਗਾਵੋ
0: ਗੁਣ ਗਾਵੋ ਤੇਰੀ ਉਤਰ ਸਮੈ
2: ਬਿਨ ਸਜਾਏ ਹਮੇ ਵਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ
2: ਸਾਸ ਰਸ ਨਾਮ ਸਮਾਲ
0: ਸਾੜ ਸਿਆਣ ਪਸਗਲੀ ਮਨਾ
2: ਸਾਂ ਪਾਵੇ ਸਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ
2: ਇਹ ਸੁਖਦਾਰ ਗੇ ਜੇਕਰ
0: ਸਰਬ ਨਿਰੰਤਰ ਏਕੋ ਦੇ
2: ਕੋ ਨਾਨਕ ਜਾ ਕੇ ਮਸਤਕ ਲੇਖ
0: ਏਕੋ ਜਪ ਏਕੋ ਸਾਲਾ
2: ਏਕ ਸਿਮਰ ਏਕ ਮਨਿਆ ਹੈ
0: ਏਕ ਸਕੇ ਗੁਣ ਗਾਓ ਅਨੰਤ
2: ਮਨ ਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰਿ ਆਪ ਅਨਕ ਵਿਸਥਾਰ ਏਕ ਤੇ ਭੈ
2: ਪ੍ਰਸ਼ਟ ਗਏ
0: ਮਨ ਤਨ ਅੰਤਰ ਏਕ ਪ੍ਰਭ ਰਾਤਾ
2: ਸਲੋਕ
0: ਫਿਰਤ ਫਿਰਤ ਪ੍ਰਭ ਆਇਆ
2: ਪਰਿਆ ਤੋ ਸਰਨ

0: ਅੰਤਰਿਕ ਤਾਨੇ
1: ਪੂਰਨ ਪੁਰਖ ਨੇ ਡੋਲਨ
0: ਹਰ ਭਰੇ ਪ੍ਰੇਮ ਰਸ ਰੰਗ
2: ਉਪਜੇ ਚਾਉ ਸਾਖ ਦੇ ਸੰਗ ਤਰੇ
0: ਸ਼ਰਨ ਆਨ ਸਭ ਤਿਆਗ
1: ਅੰਤਰ ਪ੍ਰਗਾਸ਼ ਆਂਦੇ ਨਿਬਲਾਗ
0: ਬੜ ਭਾਗੀ ਜਪਿਆ ਪ੍ਰਭ ਸੋ
1: ਨਾਨਕ ਨਾਮ ਰਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ
1: ਸਤਗੁਰ ਤੇ ਨਿਰਮਲ ਮਤਲੇ
0: ਜਨ ਕੋ ਪ੍ਰਭ ਹੋਇਓ ਦਇਆ
1: ਸੇਵਾ ਕਿਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ
1: ਮਨ ਦੁਖ ਭਰਮ ਗਇਆ
0: ਵਿਸ਼ਪੁੰਨੀ ਸਰਦਾ ਸਭ
1: ਪੂਰ ਰਬ ਰਹਿਆ ਸਾ ਸੰਗ
0: ਜਿਸਕਾ ਸਾਤਿਨ ਲਿਆ ਮਿਲਾਇਆ
1: ਨਾਨਕ ਭਗਤੇ ਨਾਮ ਸਮਾਏ
0: ਸੋ ਕਿਉਂ ਬਿਸਰੇ ਜੇ ਕਾਲ ਨ ਭਾਨੇ
1: ਸੋ ਕਿਉਂ ਬਿਸਰੇ ਜੇ ਕੀ ਅਜਨ
0: ਸੋ ਕਿਉਂ ਬਿਸਰੇ ਜਿਨ ਸਭ ਕਿਛ ਦੀਆ
1: ਸੋ ਕਿਉਂ ਬਿਸਰੇ ਜੇ ਜੀਵਨ ਜੀਆ
0: ਸੋ ਕਿਉਂ ਬਿਸਰੇ ਜੇ ਅਗਨ ਮੈਂ ਰੱਖੇ
2: ਗੁਰ ਪ੍ਰਸਾਦ
1: ਪਵਿੱਲਾ ਲਖੇ
0: ਸੋ ਕਿਉਂ ਬਿਸਰੇ ਜੇ ਵਿਕਤੇ ਕੱਢ
2: ਜਨ ਜਨ ਕਾ
1: ਟੁੱਟਾ ਗੰਡੇ
0: ਗੁਰ ਪੂਰੇ ਤਤ ਇਹ ਬੁਝਾਇਆ
1: ਪਰ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਹੇ ਕਾਮ
1: ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵ
1: ਆਪ ਜਪੋ ਅਭਰਾ ਨਾਮ ਜਪਾਵੋ
0: ਭਗਤ ਭਾਏ ਤਰੀਏ ਸੰਸਾਰ
1: ਹੋਸੇ ਸ਼ਰ
0: ਸਰਬ ਕਲਿਆਣ ਸੁਖ ਨਿਧ ਨਾਮ
1: ਬੁਰਤ ਜਾਤ ਪਾਏ ਵਿਸਰਾਮ
0: ਸਗਲ ਦੁਖ ਕਾ ਹੋਵਤ ਨਾਸ
2: ਨਾਨਕ ਨਾਮ ਜਪੋ
1: ਨਾਸ
0: ਪ੍ਰੀਤ ਪ੍ਰੇਮ ਰਸ ਜਾਓ
1: ਮਨ ਤਨ ਅੰਤਰ ਹੀ ਸੁਆਉ
0: ਨੇਤਰੋ ਪੇਖ ਦਰ ਸੁਖ ਹੋਏ
1: ਮਨ ਬਿਸੇ ਸਾ ਚਰਨ ਤੋਏ
0: ਭਗ ਜਨਾ ਕੈ ਮਨ ਤਨ ਰੰਗ
1: ਬਿਰਲਾ ਕੋ ਪਾਵੇ ਸੰਗ
0: ਏਕ ਬਸ ਦੀ ਜੈ ਕਰ ਮੈਂ
1: ਗੁਰ ਪ੍ਰਸ਼ਾਦ ਨਾਮ ਜਪ ਲਿਆ
0: ਤਾਕਿ ਉਪਮਾ ਕਹੀ ਨਾ ਜਾਏ
1: ਨਾਨਕ ਰਹਿਆ ਸਰਬ ਸਮਾਏ
0: ਪ੍ਰਭ ਬਖਸ਼ੰਦ ਦੀਨ ਦਇਆ
1: ਭਗਤ ਪਛਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ
1: ਭਗਤ ਕਿਰਪਾਲ।

0: ਨਾਨਕ ਤੁੰਬੇ ਚਰਨ ਪਰ ਭਗਵਾਨ
1: ਸਰਬੈ ਕੁੰਟ ਮੁਕਤ ਮੁਖ ਪਾਏ
0: ਇਕ ਨਮਕ ਹਰ ਕੇ ਗੁਣ ਗਾਏ
1: ਅਨੇਕ ਰਾਜ ਭੋਗ ਵਡਿਆਏ
0: ਹਰ ਕੇ ਨਾਮ ਕੀ ਕਥਾ ਮਨ ਪਾਏ
1: ਮੋ ਭੋਜਨ ਕਾ ਪਰ ਸੰਗੀਤ
0: ਰਸਨਾ ਜਪਦੇ ਹਰ ਹੈ ਨੀਤ
1: ਭਲੀ ਸੋ ਕਰਨੀ ਸੋਭਾ ਧਨਵੰਤ
0: ਹਿਰਦੇ ਵਸੇ ਪੂਰਨ ਗੁਰਮੰਤ
1: ਸਾਧ ਸੰਗ ਪ੍ਰਭ ਦੇਹੋ ਨਿਵਾਸ
0: ਸਰਬ ਸੁਖ ਨਾ

0: ਭਿੰਨ ਨਹੀਂ ਕਿਸ ਕੋਈ
1: ਆਪਣਾ ਸੋਤ ਸਭ ਜਗਤ ਪਰੋਏ
0: ਜਾਂ ਕੋ ਪ੍ਰਭ ਜੀ ਆਪ ਬੁਝਾਏ
1: ਸਚ ਨਾਮ ਸੋਏ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤ
1: ਨਾਨਕ ਸਗਲ ਸੇ ਇਸ ਕਾ ਜਿੱਤਾ
0: ਜੀ ਜੰਤਰ ਸਭ ਤਾਂ ਕੈ ਹਾਥ
1: ਦੀਨ ਦਿਆਲਾ ਨਾਥ ਕੋ ਨਾਥ
0: ਜਿਸ ਰਾਖੇ ਤਿਸ ਕੋਏ ਨਾ ਮਾਰੇ
1: ਸੋ ਮੁਹਾ ਜਿਸ ਮਨ ਅਮਸਰੇ
0: ਜਿਸ ਤਜ ਅਵਰ ਕਹਾ ਕੋ ਜਾਏ
1: ਸਭ ਸੇ ਰੇਕ ਨਿਰੰਜਨ ਰਾਏ
0: ਜੀ ਕੀ ਜੁਗਤ ਜਾਂ ਕੈ ਸਭ ਹਾਥ
1: ਜਾਨੋ ਸਾਥ
0: ਗੁਣ ਨਿਧਾਨ ਬੇਅੰਤ ਪਾਰ
1: ਨਾਨਕ ਦਾਸ ਸਦਾ
0: ਪੂਰਨ ਪੂਰ ਹੈ ਦਇਆ
1: ਸਭ ਉਪਰ ਹੋਵੇ ਕਿਰਪਾ
0: ਆਪਣੇ ਕਰਤਵ ਜਾਣੇ
2: ਆਪ
0: ਪਤ ਪਾਲੇ ਜੀਵਨ ਬਹੁ ਭਾਂਤ
1: ਤਿਸੇ ਧਿਆਤ
0: ਜਿਸ ਭਾਵੇ ਤਿਸ ਲੈ ਮਿਲਾ
2: ਗਾਇਨ
0: ਅੰਤਰ ਵਿਸ਼ਵਾਸ ਕਰ ਮਾਨੇ
1: ਨਾਨਕ ਇੱਕ ਜਾਣੇ
0: ਜਨ ਲਾਗਾ ਹਰ ਇੱਕ ਕੈ ਨਾਹੀ
1: ਜਿਸਕੀ ਆਸ ਨ ਵੇਥੀ ਜਾਏ
0: ਸੇਵਕ ਕੋ ਸੇਵਾ ਬਣੇ ਆਏ
1: ਹੁਕਮ ਹੋਇ ਪਰਮ ਪਦ ਪਾਈ
0: ਇਸ ਤੇ ਉਪਰ ਨਹੀਂ ਵਿਚਾਰ
1: ਜਾਕੇ ਮਨ ਬਸਿਆ ਨਿਰਕਾਰ
0: ਬੰਧਨ ਤੋਰ ਭੈ ਨਿਰਭੈ
1: ਇਹ ਗੁਰਤੇ ਪੈਰ
0: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ
1: ਨਾਨਕ ਹਰ ਪ੍ਰਭ ਆਪੇ ਮਿਲੇ
0: ਸਾਧ ਸੰਗ ਮਿਲ ਕਰੋ ਆਨੰਦ
2: ਸਰਗਾਵੋ ਪ੍ਰਭ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਆਠ ਪੈਰ ਪ੍ਰਭ ਵੇਖੋ ਨੇਰਾ ਸੁਨ ਉਪਦੇਸ ਹਿਰ ਤੈ ਬਸਾਵੋ ਹਾਲਤ ਪਲ ਦੋਇ ਲਿਓ ਸਵਾਰ ਪੂਰੇ ਗੁਰ ਕੀ ਪੂਰੀ ਦਿਖਿਆ ਮਨ ਤਨ ਨਾਮ ਜਪੋ ਲਿਬਲਾਏ ਸੱਚ ਬਾਪਾਰ ਕਰੋ ਬਾਪਾਰੀ ਏਕਾ ਟੇਕ ਰੱਖੋ ਮਨ ਮਾਹੀ ਤਿਸ ਤੇ ਦੂਰ ਕਹਾਂ ਕੋ ਜਾਏ ਨਿਰਭਉ ਜਪੈ ਸਗਲ ਭਉ ਮਿਟੈ
1: ਤੇ ਪ੍ਰਾਣੀ ਛੁਟੇ
0: ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ
1: ਨਾਮ ਜਪਤ ਮਨ ਹੋਵੇ ਸੁਖ
0: ਚਿੰਤਾ ਜਾਏ ਮਿਟੇ ਅਹੰਕਾਰ
1: ਜਨ ਕੋ ਕੋਈ ਨ ਪਹੁੰਚਣ
0: ਸਿਰ ਉਪਰ ਠਾਡਾ ਗੁਰ ਸੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਧਨ ਸੇਵਾ ਸੇਵਕ ਪ੍ਰਵਾਨ ਜਿਸ ਮਨ ਬਸੇ ਸੋਹਤ ਨਿਹਾਲ ਅਮਰ ਭੈ ਅਮਰਾ ਪਦ ਪਾਇਆ।

0: ਵੇਖਣ ਸਭ ਬ੍ਰਹਮ
1: ਸਾਂਝਨਾ
0: ਸੁਣੇ ਸ਼ੁਭ ਬਚਨ
1: ਕਰ ਵਿਆਪੇ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ
1: ਭਜਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਨ ਅੰਤਰ ਬਸੇ ਬਾਰ ਪੀ ਓਹੀ
1: ਨਾਨਕ ਦਰਸ਼ਨ ਦੇ
0: ਆਪ ਸਤ ਕੀਆ ਸਭ ਸਤ
1: ਤੇ ਸਗਲੇ ਉਤਪਤ
0: ਤਿਸ ਭਾਵੇ ਤਾਂ ਕਰੇ ਵਿਸਥਾਰ
1: ਤਿਸ ਭਾਵੇ ਤਾਂ ਇੱਕ ਅੰਕਾਰ
0: ਅਨ ਕਲਾ ਲਖੀ ਨ ਜਾਏ
1: ਤਿਸ ਭਾਵੇ ਤਿਸ ਲੈ ਮਿਲੇ
0: ਕਵਣ ਨਿਕਟ ਕਵਣ ਕਹੀਏ ਦੂਰ
1: ਆਪੇ ਆਪ ਭਰਪੂਰ
0: ਅੰਤਰ ਗਤ ਜਿਸ ਆਪ ਜਨਾਇ ਸਰ ਭੂਤ ਸਗਲ ਸਮਗਰੀ ਜਾਂ ਕਾ ਤਨ
1: ਆਪਣ ਜਸ ਆਪਣ
0: ਆਪਣ ਜਾਣੀ ਖੇਲ ਬਣਾਇਆ
1: ਆਗਿਆ
0: ਸਭ ਕਹਿ ਮਾਦਾ ਲਿਪਤੋ ਰਹੇ
1: ਜੋ ਕਿਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੇ ਆਗਿਆ ਜਾਏ
1: ਨਾਨਕ ਜਾਂ ਪਾਵੇ ਤਾਂ ਲੈ ਸਮਾਏ
0: ਤਿਸ ਤੇ ਇਸ ਤੇ ਹੋਏ ਸੋ ਨਾਹੀ ਬੁਰਾ
1: ਉਰੇ ਕਹੋ ਕਿ ਨਾ ਕੁਛ ਕਰ
0: ਆਪ ਲਾ ਕਰ ਤੂੰ ਤਤ ਨੀਕੀ
1: ਆਪੇ ਜਾਣੇ ਆਪਣੇ ਜੀ
0: ਆਪ ਸਾਚ ਧਾਰੀ ਸਭ ਸਾਚ
1: ਬਹੁਤ ਬਹੁਤ ਆਪਣ ਸੰਗ੍ਰਹਿ ਚ
0: ਤਾਂ ਕੀ ਗਤਮਿਤ ਕਹੀ ਨਾ ਜਾਏ
1: ਦੁਸਰ ਹੋਏ ਤਾਂ ਸੋਝੇ ਪਾਏ
0: ਇਸ ਕਾ ਕੀਆ ਸਭ ਪਰਵਾਨ
1: ਸ਼ਾਹ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ
1: ਆਪ ਲਾਏ ਲੈ ਪ੍ਰਸ ਹੋਏ
0: ਓ ਧਨਵੰਤ ਕਲਵੰਤ ਪਤਵੰਤ
1: ਜੀਵਨ ਮੋਤ ਜਿਸ ਹਿਰਦੇ ਭਗਵੰਤ
0: ਧਨ ਧਨ ਧਨ ਜਾਣ ਆਇਆ
1: ਜਿਸ ਪਰ ਸਾ ਸਾ ਜਾ ਕਰਾਇਆ
0: ਜਾਣ ਆਵਨ ਕਾ ਇਹ ਸੁਭਾਵ
1: ਜਦ ਕੇ ਸੰਚਿਤ ਆਵੇ ਨਾ
0: ਆਪ ਭੁਕਤ ਮੁਕਤ ਕਰੇ।

0: ਪਾਰ ਬ੍ਰਹਮ ਨਿਤ ਕਰ ਪੇਥ
1: ਸਾ ਸਿਮਰੋ ਗੋਬਿੰਦ
0: ਮਨ ਅੰਤਰ ਕੇ ਉਤਰੇ ਚਿੰਦ
1: ਆਸ ਨਿਤ ਤਿਆਗੋ ਤਰੰਗ
0: ਸੰਜਨਾ ਕੇ ਤੋੜ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾ ਸੰਗ ਗੰ ਸਾਗਰ
1: ਹਰ ਤਨ ਕੇ ਭਰ ਲਿਓ ਪੰਡਾ
0: ਨਾਨਕਰ ਪੂਰੇ ਨਮਸਕਾਰ
1: ਹੇਮ ਕੁਸ਼ਲ ਸਹਿਜ ਆਨੰਦ
0: ਸਾ ਸਾਂਝ ਪਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਕਾ ਬਹਿੰਦ ਅਮਰਦਸ ਪੀਓ
1: ਚਿਤ ਬੋ ਨਾਰਾਇਣ
0: ਏਕ ਰੂਪ ਜਾ ਕੇ ਰੰਗ
1: ਗੋਪਾਲ ਦਮੋਦਰ ਦੀਨ ਦਿਆਲ
0: ਦੁਖ ਭੰਜਨ ਪੂਰਨ ਕਿਰਪਾ

0: ਲਗੇ ਮਨ ਲਗ ਰੰਗ
1: ਜੈ ਸ਼ਬਦ ਅਨਾਹਦ ਵਾਜੈ
0: ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ
1: ਕਟੇ ਗੋਪਾਲ ਮਹਾਂਤ ਕੇ ਮਾਤਾ
0: ਨਾਨਕ ਉਧਰੇ ਤਿਨ ਕੇ ਸਥੇ
1: ਸ਼ਰਨ ਜੋਗ ਸੁਨ ਸ਼ਰਨੀ ਆਏ
0: ਕਰ ਕਿਰਪਾ ਪ੍ਰਭ ਮਿਲਾਏ
1: ਜਿਤ ਗਏ ਬੈਰ ਭੈ ਸਭ ਰੇਨ
0: ਅਮਰਤ ਨਾਮ ਸਹ ਸੰਗ ਲੈਣ
1: ਸੋ ਪ੍ਰਸੰਨ ਭੈ ਗੁਰਦੇਵ
0: ਹੋਏ ਸੇਵ ਕੇ ਸੇਵ
1: ਕਾਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸਹ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਨਿਵੇਖੇ ਹਮਾਰੇ
1: ਆਪਕੀ ਉਸਤਤ ਕਰੋ ਸੰਤ ਮੀ
0: ਸਾਵਧਾਨ
1: ਸਹਿਜ ਗੋਬਿੰਦ ਗੁਣ ਨਾਮ
0: ਮਨ ਹੋਰ
1: ਸਰਬ ਇੱਛਾ ਤਾਂ ਕੀ ਪੂਰਨ ਹੋ
0: ਪ੍ਰਧਾਨ ਪਰ ਸਭ ਲੋਏ
1: ਸਭ ਤੇ ਉੱਚ ਪਾਏ ਅਸਥਾਨ
0: ਹੋਰ ਨਾ ਹੋਵੇ ਆ ਬਣ ਜਾਣ
1: ਤਨ ਖਾਟ ਚਲੇ ਜਨ ਸੋ
0: ਨਾਨਕ ਜਿਸੇ ਪ੍ਰਾਪਤ ਹੋਏ
1: ਸ਼ਾਂਤ ਰਿਦ ਨਵ ਨਿਧ
0: ਗਿਆਨ ਸਰਬ ਤੇ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸਰਿਤ ਉੱਤਮ ਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾਸ
0: ਸਭ ਤੇ ਮਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਦਾਸੀ ਏਕ ਦਿਸਟਿਟ
1: ਇਹ ਫਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਬਚਨ ਮਨ ਸੁਣ

0: ਸੁਖ ਮਣੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਇੱਕੇ ਓਂਕਾਰ ਸਿਰ ਵਾਹਿਗੁਰੂ ਜੀ ਕੀ ਫਤਿਹ। ਬਾਦਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ।

ਪੈਰ ਦਾਸ ਜਿਉ ਪਿੰਡ ਸਭ ਤੇਰੀ ਰਾਸ।

ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਰਾਸ ਤਾਕੋ ਵਿਘਨਾ ਕਉ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਮ ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਰਦਾਸ ਰਾਮ ਦੱਸਿਆ ਹੋਈ ਸਾਇਰ ਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਹ ਰਿੱਠੇ ਸਭ ਦੁੱਖ ਜਾਏ ਤੇ ਬਹਾਦਰ ਸਿਮਰੇ ਕਰਨ ਆਉਂਦੇ ਆਵੇ ਤਾਂ ਸਭ ਥਾਈ ਸਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਸਾ ਦਸਮ ਕਾਸ਼ੀ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰ ਦਾ ਧਿਆਨ ਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੇ ਪਵਿੱਤਰ ਕਮਾਈ ਵੱਲ ਧਿਆਨ ਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲਣਾ ਜੇ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆਵ ਜਿਤਿਆਵ ਨਕਾ ਸਤਿਕਾ ਸਰਬ ਸੁਖੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰੀ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗਟਲ ਧਰਮ ਕਾ ਜੈਕਾਰ ਬੋਲਾਂ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਊਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਓ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੇ ਪਾਸ਼ੇ ਆਪ ਜੀ ਦੀ ਹਜ਼ੂਰੀ ਇੰਦਰ ਅੰਮ੍ਰਿਤ ਵੇਲ ਦੇ ਦਵਾਂਸ ਜਾਏ ਗਏ ਹਨ ਸਜੇ ਹੋਏ ਦੀਵਾਨਾਂ ਵਿੱਚ ਸ੍ਰੀ ਆਸਾ ਦੀ ਵਾਰ ਦੇ ਕੀਰਤਨ ਸਤਿਗੁਰ ਸੇ ਪਾਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਅੰਦਰ ਸਮੂਹ ਬੀਬੀਆਂ ਭੈਣਾਂ ਨੇ ਮਿਲ ਜੁਲ ਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਚੁਪਈ ਸਾਹਿਬ ਦੇ ਪਾਠ ਆਨੰਦ ਸਾਹਿਬ ਦੇ ਪਾਠ ਕੀਤੇ ਸਤਿਗੁਰ ਸ੍ਰੀ ਪਾਤਸ਼ਾਹ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣਕ ਮਾਫ਼ ਕਰਨਾ ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣ ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਗਰੀਬ ਨੂੰ ਅੱਜ ਸਤਿਗੁਰ ਸ੍ਰੀ ਪਾਤਸ਼ਾਹ ਆਪ ਜੀ ਦੇ ਚਰਨ ਸੇਵਕ ਸਰਦਾਰ ਸੰਤੋਖ ਸਿੰਘ ਸ਼ੰਕਰ ਬੀਬੀ ਰਾਜਵਿੰਦਰ ਕੌਰ ਜੀ ਸ਼ੰਕਰ ਸਤਿਗੁਰ ਸ੍ਰੀ ਪਾਤਸ਼ਾਹ ਉਹਨਾਂ ਦੇ ਸਪੁੱਤਰ ਦਵਿੰਦਰ ਸਿੰਘ ਸ਼ੰਕਰ ਦੇ 30ਵੇਂ ਜਨਮਦਿਨ ਦੇ ਖੁਸ਼ੀ ਵਿੱਚ ਗੁਰਮੁਖ ਪਰਿਵਾਰ ਨੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦਾ ਟੇਕ ਓਟ ਆਸਰਾ ਲੈ ਕੇ ਅੱਜ ਦੇ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ ਗੁਰਮੁਖ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਥਰਕਣ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ੀ ਨਾਮ ਪਿਆਲਿਆਂ ਨੂੰ ਪ੍ਰੇਮ ਬਖਸ਼ਣਾ ਗਰੀਬ ਨੂੰ ਅੱਜ ਸਤਿਗੁਰ ਸ੍ਰੀ ਪਾਤਸ਼ਾਹ ਜੀ ਸਰਦਾਰ ਦਵਿੰਦਰ ਸਿੰਘ ਸ਼ੰਕਰ ਦੇ ਸਿਰ 'ਤੇ ਮਿਹਰ ਭਰਿਆ ਦਰਖਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਜੀਵਨ ਕਲਾ 'ਚ ਤਰੱਕੀਆਂ ਬਖਸ਼ਣੀਆਂ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ ਨੇ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਲੋਕ ਪੜਦੇ ਢੱਕਣੇ ਕੀ ਪੁਣ ਦਰਸ਼ਨ ਭੇਟ ਮਾਜਰੇ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਗੁਰਮੁਖ ਪਰਿਵਾਰ ਨੇ ਜਿਹਨੂੰ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਕੋਟ ਆਸਰ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸ਼ੁਭ ਮਨੋ ਭਾਵਨਾ ਸੰਪੂਰਨ ਕਰਨੀਆਂ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਿਰਤ ਕਮਾਈ ਵਾਧੇ ਬਖਸ਼ਣੇ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹੀ ਬਖਸ਼ਿਸ਼ਾਂ ਰਹਿਮਤਾਂ ਕਰਕੇ ਸਮੂਹ ਬੀਬੀਆਂ ਭੈਣਾਂ ਦੇ ਸਿਰ 'ਤੇ ਮਿਹਰ ਹੱਥ ਰੱਖ ਕੇ ਤੰਦਰੁਸਤੀਆਂ ਬਖਸ਼ਣੀਆਂ ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸੇਵਾ ਕਰਨ ਦੀ ਬਲਬ ਦੀ ਸਮਰੱਥਾ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ
ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਆ ਵੀ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਵਿਸ਼ਵਾਸ ਸਿੰਘ ਤੇ ਜੋਸ਼ ਅਕੇ, ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ, ਇਸ ਵੇਲੇ ਆਪ ਆਪਣੇ ਮੁਖਾਰ ਬੈਂਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ, ਪਵਿੱਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ, ਸਹੀ ਗੁਰਮੁਖ ਪਿਆਰਿਆਂ ਦਾ ਮਿਲਣ ਜਿਨ੍ਹਾਂ ਦੇ ਵੇਲੇ ਆਪ ਜੀ ਦਾ ਪਵਿੱਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ।

ਵਾਹਿਗੁਰੂ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟੇ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ।

ਸ੍ਰੀ ਵਾਹਿਗੁਰੂ ਸਾਹਿਬ ਜੀ ਪੁੱਤਾ ਮਾਤਾ ਕੀ ਅਸੀਸ ਨਿਮਖੰਡ ਬਿਸਰੋ ਤੂੰ ਕੋ ਹਰ ਹਰ ਸਦਾ ਭਜੋ ਜਗਦੀਸ਼ ਸਤਿਗੁਰ ਤੂੰ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੇ ਭੋਜਨ ਕੀਰਤਨ ਨੀਤ ਸੁੱਖ ਹਟਲ ਗੁਰੂ ਸੇਵੀਐ ਐਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਹੰਦ ਸ਼ਾਹ ਜਿਸ ਪਾਸ ਬੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਵਡਭਾਗੀ ਹੋ ਜੋ ਹਫ਼ਤਾਵਾਰੀ ਸੋਮਵਾਰ ਦੇ ਸਵੇਰ ਦੇ ਦੀਵਾਨਾਂ ਵਿੱਚ ਪਹੁੰਚ ਕੇ ਗੁਰੂ ਜਸ ਸਰਵਣ ਕਰਕੇ, ਗੁਰੂ ਜਸ ਗਾਇਨ ਕਰਕੇ ਆਪਣੇ ਜਨਮ ਸਫਲੇ ਕਰ ਰਹੇ ਹੋ। ਸੋ ਬੀਬੀਆਂ ਭੈਣਾਂ ਵੱਲੋਂ ਆਈ ਹੋਈ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ। ਅੱਜ ਗੁਰਮੁਖ ਪਰਿਵਾਰ ਸ਼ੰਕਰ ਪਰਿਵਾਰ ਨੇ ਆਪਣੇ ਸਪੁੱਤਰ ਦਵਿੰਦਰ ਸਿੰਘ ਦੇ 30ਵੇਂ ਜਨਮਦਿਨ ਦੀ ਖੁਸ਼ੀ ਵਿੱਚ ਅੱਜ ਦੇ ਦੇਗ ਲੰਗਰਾਂ ਦੀ ਸੇਵਾ ਲਈ ਹੈ। ਸੋ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਵਾਸਤੇ ਅਰਦਾਸ ਬੇਨਤੀ ਕੀਤੀ ਹੈ। ਦਵਿੰਦਰ ਸਿੰਘ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਿਸ਼ ਕਰਨ, ਸਾਰੇ ਸ਼ੰਕਰ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਥਰਾ ਕੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਹਰ ਮਦਨ ਬਖਸ਼ ਫਤਿਹ ਬਖਸ਼ਣ ਸਤਿਗੁਰੂ ਸੇ ਪਾਤਸ਼ਾਹ ਰਹਿਮਤਾਂ ਕਰਨ। ਸੋ ਬੀਬੀਆਂ ਭੈਣਾਂ ਵੱਲੋਂ ਬੇਨਤੀ ਹੈ ਕਿ ਹਰ ਸੋਮਵਾਰ ਨੂੰ ਇਸੇ ਤਰ੍ਹਾਂ ਹੀ 9:30 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਪ੍ਰਾਰੰਭ ਹੁੰਦੇ ਹਨ। ਸੋ ਬੀਬੀਆਂ ਭੈਣਾਂ ਵੱਲੋਂ ਬੇਨਤੀ ਹੈ ਕਿ ਹਰ ਸੋਮਵਾਰ ਨੂੰ 9:30 ਵਜੇ ਪਹੁੰਚ ਕੇ, ਅੱਜ ਥੋੜ੍ਹੇ ਜਿਹੇ ਕਿਸੇ ਮਜਬੂਰੀ ਕਾਰਨ ਥੋੜ੍ਹੇ ਜਿਹੇ ਪਹਿਲਾਂ ਸ਼ੁਰੂ ਕਰਨਾ ਪਿਆ ਸੀਗਾ। ਤੋ ਧੰਨਵਾਦ ਬੀਬੀਆਂ ਭੈਣਾਂ ਦਾ, ਉਹਨਾਂ ਸਾਡੀ ਬੇਨਤੀ ਪ੍ਰਵਾਨ ਕੀਤੀ। ਸੋ ਹਰ ਸੋਮਵਾਰ ਨੂੰ 9:30 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਬੀਬੀਆਂ ਵੱਲੋਂ ਪਾਠ ਸ਼ੁਰੂ ਹੁੰਦੇ ਹਨ। ਸੋ ਗੁਰਮੁਖ ਪਰਿਵਾਰ ਵੱਲੋਂ ਬੇਨਤੀ ਹੈ, ਦੇਗ ਵਰਤੀ ਚੜ੍ਹੀ ਹੈ, ਉਪਰੰਤ ਗੁਰਮੁਖ ਪਰਿਵਾਰ ਗੁਰੂ ਕਾ ਲੰਗਰ ਤਿਆਰ ਹੈ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

end of the

ਕੇ ਸੰਤੂਪ ਦੇ ਸੁਚ ਪਾਵਨ ਹੈ ਇਹ ਗੁਰੂ ਕੀ ਮੋਹਰ ਸੁਹਾਵਨ ਪਹਿਲੇ ਜਬ ਸ੍ਰਿਸ਼ਟ ਉਪਾਈ ਤਬ ਹੀ ਮਾਨੁਖ ਦੇਹ ਬਣਾਈ ਤਨ ਇਸਕੇ ਸਿਰ ਕੇਸ ਜੋ ਦੀਨੋ ਸੋ ਇਹ ਤਨ ਸ਼ਿੰਗਾਰ ਹੈ ਕੀਨੋ ਦਾੜਾ ਮੂਛ ਸਿਰ ਕੇਸ

ਸੀਸ ਮੁੰਡਾ ਮੈਂ ਕਹੋ ਤੇ ਜਸ ਕੈਸੇ ਹਰ ਪਾਵੇਂ ਕੇਸਨ ਨਰ ਧਾਰੇ ਹੈ ਜਬ ਹੀ ਪੂਰਨ ਰੂਪ ਹੋਏ ਹੈ ਤਬ ਹੀ ਕੇਸਨ ਨਰ ਧਾਰੇ ਹੈ ਜਬ ਹੀ ਪੂਰਨ ਰੂਪ ਹੋਏ ਹੈ ਤਬ ਹੀ ਕੇਸ ਏਕ

ਭ੍ਰਿਗ ਤਿਸ ਜਨਮ ਜੋ ਧਰਮ ਵਿਸਾਰੈ ਪ੍ਰਾਤੈ ਕਾਲ ਸਤਸੰਗ ਨਾ ਜਾਵੈ ਤਨਖਾਹ ਦਾਰ ਵੈ ਵੱਡਾ ਕਹਾਵੈ ਪ੍ਰਾਤੈ ਕਾਲ

से अगे मनिया नानक कह सुन बिना सुहागना मुँह दस दिखा।

ਸ਼ਬਦ ਸੁਰਤ ਲੈ ਲੀਨ ਹੋਏ ਅਨਭਉ ਅਗਨ ਕਢਾਏ ਗਹਿਣਾ।

Yeah.

सो सबना का प्यारा और केती चक चक आवे जा।